0: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
1: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।

ਦੋਸਤੋ ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।

ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪੁਆਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1139 ਤੁਸੀਂ ਜਾਣਾ।

ਪ੍ਰਿਸਟੀਨ ਡੈਂਟਲ। ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313717444 4313714444

0: your car.
1: 92.7 FM CKJS is everywhere. Download the iHeartRadio app on Google Play or the App Store today.
2: This Fire Prevention Week, let's charge into fire safety and spread the word about making smart choices every time you plug into charge. Buy only certified and approved chargers and cords. Otherwise, you could damage the battery or create a fire risk. Charge safely on a hard, flat surface like a table, desk, or floor. Unplug the device when it's fully charged to prevent overheating and reduce battery stress. This Fire Prevention Week, remember, safe charging is a superpower. A message from the Manitoba government.
3: ਤੁਸੀਂ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਜੀ ਮੈਂ ਹਾਂ ਸਵਰਨ ਸਿੰਘ ਟੈਣਾ ਤੇ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਲੰਘੇ ਕੱਲ ਵੀ ਪੰਜਾਬ ਦੇ ਵਿੱਚ ਕੁਝ ਕੁ ਥਾਵਾਂ 'ਤੇ ਕਣੀਆਂ ਪਈਆਂ ਪਰ ਪਰਸੋਂ ਤੇ ਚੌਥ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਬਹੁਤ ਭਾਰਾ ਮੀਂਹ ਪਿਆ ਕਈ ਥਾਵਾਂ 'ਤੇ ਦਰਮਿਆਨਾ ਪਿਆ ਅਤੇ ਕਈ ਥਾਵਾਂ ਦੇ ਉੱਤੇ ਭਾਰਾ ਮੀਂਹ ਪਿਆ ਅਤੇ ਕਈ ਥਾਵਾਂ 'ਤੇ ਗੜੇਮਾਰੀ ਵੀ ਹੋਈ ਆ ਮੀਂਹ ਕਈ ਥਾਵਾਂ 'ਤੇ ਇੰਨਾ ਪਿਆ ਵੀ ਨੀਵੀਆਂ ਮੰਡੀਆਂ ਭਰ ਗਈਆਂ ਪਾਣੀ ਦੇ ਨਾਲ ਅਤੇ ਝੋਨਾ ਇਉਂ ਤੈਰਦਾ ਫਿਰਦਾ ਸੀ ਬੋਰੀਆਂ ਵਿੱਚ ਇਉਂ ਤੈਰੀਆਂ ਝੋਨੇ ਦੀਆਂ ਜਿਵੇਂ ਕਿ ਮੀਂਹ ਦੇ ਪਾਣੀ ਦੇ ਵਿੱਚ ਨਿਆਣਿਆਂ ਨੇ ਕਿਸ਼ਤੀਆਂ ਛੱਡੀਆਂ ਹੁੰਦੀਆਂ ਜਦੋਂ ਮੰਡੀਆਂ ਦੇ ਵਿੱਚ ਪ੍ਰਬੰਧ ਇਹੋ ਜਿਹੇ ਆ ਅਤੇ ਫਿਰ ਕਿਸਾਨੀ ਨੇ ਰੁਲ ਲਈਆਂ ਅਤੇ ਕਿਸਾਨ ਇੱਕ ਵਾਰ ਫਿਰ ਰੁਲ ਗਏ ਆ ਕਈ ਖੇਤਾਂ ਦੀਆਂ ਫੋਟੋਆਂ ਦੇਖੀਆਂ ਗੱਜ ਭਾਰਾ ਆ ਵੀ ਗੜਿਆਂ ਨੇ ਝੋਨਾ ਬਿਲਕੁਲ ਤਬਾਹ ਕਰਤਾ ਕਈ ਮੰਡੀਆਂ ਦੇ ਵਿੱਚ ਢੇਰੀਆਂ ਲੱਗੀਆਂ ਸੀ ਝੋਨੇ ਦੀਆਂ ਅਤੇ ਢੇਰੀਆਂ ਰੁੜ ਗਈਆਂ ਪਾਣੀ ਦੇ ਵਿੱਚ ਰੁੜ ਗਈਆਂ ਜਿਹਦੇ ਕਰਕੇ ਕਿਸਾਨੀ ਦਾ ਨੁਕਸਾਨ ਹੋਇਆ ਅਤੇ ਹੁਣ ਕਿਸਾਨਾਂ ਦੇ ਵੱਲੋਂ ਜਥੇਬੰਦਕਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਦੇ ਵੱਲੋਂ ਪ੍ਰਭਾਵਿਤ ਕਿਸਾਨਾਂ ਵਾਸਤੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਆ ਪਰ ਹਾਲੇ ਤੱਕ ਕਿਸੇ ਨੇ ਇਹ ਗੱਲ ਨਹੀਂ ਕਹੀ ਕਿ ਅਸੀਂ ਇੰਨਾ ਮੁਆਵਜ਼ਾ ਦੇਵਾਂਗੇ ਅਸੀਂ ਆਹ ਕੁਝ ਕਰਾਂਗੇ ਤੁਹਾਡੇ ਲਈ ਸਾਨੂੰ ਆਹ ਕੁਝ ਕਰਨਾ ਚਾਹੀਦਾ ਇਸ ਵੇਲੇ ਤਾਪਮਾਨ ਦੇ ਵਿੱਚ ਗਿਰਾਵਟ ਤਾਂ ਆਈ ਆ ਮੌਸਮ ਦੇ ਵਿੱਚ ਵੱਡੀ ਤਬਦੀਲੀ ਆਈ ਆ ਪਰ ਕਿਸਾਨ ਦਾ ਲੱਕ ਨਾ ਟੁੱਟੇ ਕਿਸਾਨ ਬਰਬਾਦ ਨਾ ਹੋਵੇ ਫਸਲਾਂ ਤਬਾਹ ਨਾ ਹੋਣ ਕਿਸਾਨ ਦੀ ਪੁੱਤਾਂ ਵਰਗੀ ਫਸਲ ਬਚੀ ਰਹੇ ਉਹਦੇ ਕਰਜ਼ੇ ਲੱਥ ਜਾਣ ਉਹਦੀਆਂ ਲੋੜਾਂ ਪੂਰੀਆਂ ਹੋਣ ਉਹਦੇ ਵੀ ਚਾਕ ਦੇ ਮੁਕੰਮਲ ਹੋਣ ਇਹਦੀ ਅਸੀਂ ਅਰਦਾਸ ਕਰਦੇ ਹਾਂ ਸੋ ਆਉਂਦੇ 48 ਘੰਟੇ ਦੇ ਵਿੱਚ ਕਣੀਆਂ ਕਈ ਥਾਵਾਂ 'ਤੇ ਫਿਰ ਪੈਣ ਦੀ ਆਸ ਹੈ ਅਤੇ ਪਤਾ ਲੱਗਾ ਜੀ ਜਿਵੇਂ ਕਿ ਅੰਦਾਜ਼ਾ ਪੇਸ਼ ਕੀਤਾ ਕਿ ਦੁਸਹਿਰੇ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ 'ਚ ਵੱਡੀ ਤਬਦੀਲੀ ਆਉਣੀ ਆ ਦੁਸਹਿਰਾ ਜਿਵੇਂ ਗਲਤ ਨਾ ਹੋਵਾਂ ਤਾਂ ਸ਼ਾਇਦ 20 ਤਰੀਕ ਦਾ ਅਤੇ ਉਹਦੇ ਨੇੜੇ ਤੇੜੇ ਕਹਿੰਦੇ ਵੀ ਵੱਡੀ ਤਬਦੀਲੀ ਆ ਸਕਦੀ ਹੈ ਮੌਸਮ ਦੇ ਅੰਦਰ ਬਾਕੀ ਦੇਖਦੇ ਕੀ ਬਣਦਾ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ ਇਸ ਵੇਲੇ ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਕਿ ਪਾਇਲ ਵਿਧਾਨ ਸਭਾ ਖੇਤਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆ ਜਿਨ੍ਹਾਂ ਦੇ ਵੱਲੋਂ ਦਿੱਤੇ ਗਏ ਇੱਕ ਬਿਆਨ ਜਾਂ ਮੀਡੀਆ ਦੇ ਮੂਹਰੇ ਕਹੀ ਗਈ ਇੱਕ ਗੱਲ ਤੋਂ ਬਾਅਦ ਪੰਜਾਬ ਦੇ ਵਿੱਚ ਵਿਵਾਦ ਬਣ ਗਿਆ ਪਰ ਉਸ ਤੋਂ ਪਹਿਲਾਂ ਜਿਹੜੇ ਮੇਰੇ ਜਜ਼ਬਾਤ ਆ ਜਿਹਦੇ ਕਰਕੇ ਮੈਂ ਮਾਨਸਿਕ ਤੌਰ ਦੇ ਉੱਤੇ ਅੱਜ ਬੜਾ ਪਰੇਸ਼ਾਨ ਹੋਇਆ ਇੱਥੇ ਫਾਜ਼ਿਲਕਾ ਦੇ ਕੋਲ ਇੱਕ ਪਿੰਡ ਆ ਉਸ ਪਿੰਡ ਦੇ ਵਿੱਚ ਮੋਮੋਜ਼ ਖਾਣ ਦੇ ਪਿੱਛੇ ਲੜਾਈ ਹੋਈ ਆ ਦੋ ਮੁੰਡੇ ਤਿੰਨ ਮੁੰਡੇ ਮੋਮੋਜ਼ ਖਾਣ ਗਏ ਆ ਚੱਕ ਪੱਖੀ ਪਿੰਡ ਦਾ ਨਾਂ ਉੱਥੇ ਜੀ ਮੋਮੋਜ਼ ਖਾਣ ਤੋਂ ਬਾਅਦ 10 ਰੁਪਈਆਂ ਪਿੱਛੇ ਵਿਵਾਦ ਪੈਦਾ ਹੋ ਗਿਆ ਜਾਂ ਮੁੰਡੇ ਕੋਲ 10 ਰੁਪਈਏ ਹੈ ਨਹੀਂ ਸੀ ਜਾਂ ਉਹ ਦੇਣੇ ਚਾਹੁੰਦਾ ਨਹੀਂ ਸੀ ਜਾਂ ਪਤਾ ਨਹੀਂ ਕੀ ਗੱਲ ਹੋਣੀ ਆ ਪਰ ਇੱਧਰ ਦੁਕਾਨਦਾਰ ਯਾਨੀ ਕਿ ਰੇਹੜੀ ਵਾਲਾ ਅਤੇ ਖਾਣ ਵਾਲਾ ਦੋਵਾਂ ਦੇ ਵਿੱਚ ਵਿਵਾਦ ਪੈਦਾ ਹੋ ਗਿਆ ਅਤੇ ਲੱਗੇ ਦੋਸ਼ਾਂ ਮੁਤਾਬਕ ਦੁਕਾਨਦਾਰ ਨੇ ਚਾਕੂ ਨਾਲ ਮੁੰਡੇ ਦੇ ਉੱਤੇ ਵਾਰ ਕਰਕੇ ਅਤੇ ਉਹਦਾ ਕਤਲ ਕਰਤਾ ਉਹਨੂੰ ਮਾਰਤਾ ਅਤੇ ਮੁੰਡੇ ਦੀ ਬੋਡੀ ਆ ਜਿਹੜੀ ਉਹ ਅਸੀਂ ਸੜਕ ਦੇ ਉੱਤੇ ਪਈ ਹੋਈ ਦੇਖੀ ਆ ਹੁਣ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਗੱਲ ਕਹੀ ਹੈ ਕਿ ਸਾਡਾ ਇਹ ਇਕਲੌਤਾ ਪੁੱਤ ਸੀ ਜਿੰਨੀ ਦੇਰ ਤੱਕ ਪੁਲਿਸ ਦੇ ਵੱਲੋਂ ਕਾਤਲਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਅਸੀਂ ਸੰਸਕਾਰ ਨਹੀਂ ਕਰਨਾ ਪੰਜਾਬ ਦੇ ਵਿੱਚ 10 ਰੁਪਈਆਂ ਪਿੱਛੇ ਬੰਦਾ ਮਾਰਿਆ ਜਾਊਗਾ ਸ਼ਰਮ ਨਾਲ ਡੁੱਬ ਕੇ ਮਰਨ ਵਾਲੀ ਗੱਲ ਆ
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
5: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
3: 10-10 ਰੁਪਈਏ ਪਿੱਛੇ ਪੰਜਾਬ ਦੇ ਵਿੱਚ ਕਤਲ ਹੋਣਗੇ ਆਪਾਂ ਬਿਹਾਰ ਦੀ ਗੱਲ ਕਰਦੇ ਸੀ ਉੱਥੇ ਆਹ ਕੁਝ ਹੋ ਜਾਂਦਾ ਉੱਥੇ ਉਹ ਕੁਝ ਹੋ ਜਾਂਦਾ ਪੰਜਾਬ 'ਚ 10 ਰੁਪਈਆਂ ਪਿੱਛੇ ਕਤਲ ਹੋਇਆ ਮੇਰੇ ਹੁਣ ਵਰਾ ਤਾਂ ਨਹੀਂ ਮੁਕੰਮਲ ਚੇਤੇ ਪਰ 3-4 ਸਾਲ ਪੁਰਾਣੀ ਗੱਲ ਆ ਜਦੋਂ 25 ਰੁਪਈਆਂ ਪਿੱਛੇ ਇੱਕ ਸੈਲੂਨ ਵਾਲੇ ਨੇ ਇੱਕ ਹੇਅਰ ਕਟਿੰਗ ਵਾਲੇ ਨੇ ਮੁੰਡੇ ਦਾ ਕਤਲ ਕੀਤਾ ਸੀ ਮੁੰਡੇ ਨੇ ਉਦੋਂ ਕਟਿੰਗ ਕਰਵਾ ਲਈ ਉਹਦੇ ਕੋਲ ਪੈਸੇ ਦੇਣ ਨੂੰ ਹੈ ਨਹੀਂ ਜਾਂ ਉਹ ਘਰੇ ਭੁੱਲਿਆ ਆ ਜਾਂ ਉਹਨੇ ਕਿ ਆਧਾਰ ਕਰ ਲਿਆ ਜਾਂ ਪਤਾ ਨਹੀਂ ਕੀ ਕਿਹਾ ਹੋਣਾ ਲੜਾਈ ਹੋ ਗਈ ਤੇ ਦੁਕਾਨਦਾਰ ਨੇ ਕੈਂਚੀ ਮਾਰ ਕੇ ਮੁੰਡਾ ਮਾਰਤਾ ਸੀ 25-25 ਰੁਪਈਆਂ ਤੇ, 10-10 ਰੁਪਈਆਂ ਤੇ ਪੰਜਾਬ ਦੇ ਵਿੱਚ ਮੁੰਡੇ ਮਾਰੇ ਜਾਣਗੇ। ਪੰਜਾਬ ਖੜਾ ਕਿੱਥੇ ਜੇ ਆ? ਪੰਜਾਬ ਦੀ ਜ਼ਮੀਨੀ ਹਕੀਕਤ ਇਹ ਵੀ ਆ, ਆਪਾਂ ਜੋ ਦੇਖਦੇ ਨਾ ਪੁਲਾਂ ਦੇ ਉੱਤੇ ਖੜਾ ਪੰਜਾਬ, ਸੜਕਾਂ ਚੌੜੀਆਂ ਹੋ ਗਈਆਂ ਹਨ, ਤਰੱਕੀ ਐਂ ਹੋ ਰਹੀ ਆ, ਫਲੈਟਾਂ ਵਿੱਚ ਜ਼ਿੰਦਗੀ ਚੱਲ ਰਹੀ ਹੈ, ਆਹ ਵੀ ਤਾਂ ਇੱਕ ਜ਼ਿੰਦਗੀ ਆ ਜਿਹੜੀ ਕਿ 10 ਰੁਪਈਆਂ ਪਿੱਛੇ ਮਾਰ ਦਿੱਤੀ ਜਾਂਦੀ ਆ। ਮਾਰਨ ਵਾਲੇ ਵੀ ਮਰ ਜਾਂਦੇ ਆ, ਉਹ ਹੁਣ ਸਾਰੀ ਉਮਰ ਜੇਲ੍ਹ 'ਚ ਰਹੂਗਾ, ਜੋ ਉਹਨਾਂ ਦੇ ਕੋਲ ਚਾਰ ਛਿੱਲੜ ਹੋਏ ਉਹ ਕਚਹਿਰੀਆਂ 'ਚ ਲੱਗ ਜਾਣੇ ਆ। ਇਹ ਹਾਲਾਤ ਨੇ ਪੰਜਾਬ ਦੇ ਜ਼ਿਹਨੀ ਤੌਰ ਦੇ ਉੱਤੇ ਖੋਖਲਾ ਜਿਹੜਾ ਪੰਜਾਬ ਹੋ ਰਿਹਾ, ਅਖੌਤੀ ਅਣਖ, ਅਖੌਤੀ ਗੈਰਤ ਦੇ ਚੱਕਰ ਦੇ ਵਿੱਚ ਕਿ ਮੇਰੇ ਮੂਹਰੇ ਕੋਈ ਐਂ ਬੋਲ ਜੂ, ਮੈਂ ਐਂ ਕਰ ਦੂੰ ਅਤੇ ਮੈਂ ਇਉਂ ਕਰ ਦੂੰ, ਆਹ ਕੁਝ 10 ਰੁਪਈਆਂ ਪਿੱਛੇ ਅਸੀਂ ਕਰ ਦਿੰਦੇ ਹਾਂ। ਅਤੇ ਹੁਣ ਇਹਨੂੰ ਕਵੇ ਬੰਦਾ ਵੀ ਤੂੰ ਕਮਾਲਾ ਡਾਲਰ, ਹੁਣ ਤੂੰ ਸਾਰੀ ਉਮਰ ਜੇਲ੍ਹ ਦੀ ਚੱਕੀ ਪੀਸੇਂਗਾ, ਤੇਰੇ ਪਿੜ ਪੱਲੇ ਵੀ ਕੀ ਬਾਕੀ ਬਚਿਆ? ਪਰ ਜਿਹੜੀ ਆਪਾਂ ਗੱਲ ਦੀ ਸ਼ੁਰੂਆਤ ਕੀਤੀ ਸੀ ਪਾਇਲ ਖੇਤਰ ਦੇ ਵਿਧਾਇਕ ਵਾਲੀ, ਉਹ ਗੱਲ ਤੁਰੀ ਕਿਸੇ ਪਾਸੇ ਅਤੇ ਮੋੜ ਕਿਹੜੇ ਪਾਸੇ ਕੱਟ ਗਈ, ਇਹਦੇ ਉੱਤੇ ਮੈਂ ਵੀ ਹੈਰਾਨ ਹੋਇਆ। ਕਾਂਗਰਸ ਜਨਤਾ ਪਾਰਟੀ ਨੇ ਪ੍ਰਦਰਸ਼ਨ ਕੀਤਾ ਪਿਛਲੇ ਦਿਨਾਂ ਦੇ ਵਿੱਚ, 2 ਦਿਨ ਲਗਾਤਾਰ ਪ੍ਰਦਰਸ਼ਨ ਚੱਲਿਆ। ਉਹ ਚਾਹੁੰਦੇ ਸੀ, ਸਮਰਥਕ ਚਾਹੁੰਦੇ ਸੀ ਵੀ ਅਸੀਂ ਜਾਣਾ ਹੈਗਾ ਜੀ ਜੰਤਰ ਮੰਤਰ। ਜੰਤਰ ਮੰਤਰ ਜਾਣ ਤੋਂ ਰੋਕਣ ਦੇ ਲਈ ਪੁਲਿਸ ਦੇ ਵੱਲੋਂ ਬਹੁਤ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ। 38,000 ਦੇ ਕਰੀਬ ਪੁਲਿਸ ਕਰਮਚਾਰੀ ਅਤੇ ਸੁਰੱਖਿਆ ਬਲਾਂ ਦੇ ਜਵਾਨ ਉੱਥੇ ਤੈਨਾਤ ਕੀਤੇ ਗਏ ਅਤੇ ਜੰਤਰ ਮੰਤਰ ਦੇ ਕੋਲ ਕੋਈ ਪਹੁੰਚਣ ਨਹੀਂ ਦਿੱਤਾ ਗਿਆ। ਉੱਥੇ ਕੁਝ ਪ੍ਰਦਰਸ਼ਨਕਾਰੀ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਵੜੇ, ਜਾਂ ਕਹਿ ਦਈਏ ਸ਼ਰਨ ਲਈ। ਦੋਸ਼ ਇਹ ਲੱਗਾ ਜੀ ਕਿ ਜਿਹੜੇ ਪੁਲਿਸ ਕਰਮਚਾਰੀ ਆ ਉਹ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਫੜਨ ਦੇ ਵਾਸਤੇ ਬੂਟਾਂ ਸਮੇਤ ਗੁਰੂ ਘਰ ਦੇ ਅੰਦਰ ਗਏ ਅਤੇ ਨੰਗੇ ਸਿਰ ਅੰਦਰ ਗਏ। ਹਾਲਾਂਕਿ ਬੀਜੇਪੀ ਦੇ ਕੁਝ ਨੇਤਾਵਾਂ ਨੇ ਇਹ ਵੀ ਗੱਲ ਕਹੀ ਕਿ ਭਾਈ ਇੱਥੇ ਗੁਰੂ ਘਰਾਂ ਨੂੰ ਅਤੇ ਸਿਆਸੀ ਪ੍ਰਦਰਸ਼ਨ ਵਾਸਤੇ, ਨਾਅਰੇਬਾਜ਼ੀ ਵਾਸਤੇ ਨਹੀਂ ਵਰਤਣਾ ਚਾਹੀਦਾ, ਉਹਨਾਂ ਨੇ ਇਹ ਵੀ ਗੱਲ ਕਹੀ ਆ। ਪਰ ਜਦੋਂ ਹੁਣ ਅੰਦਰ ਗਏ ਪੁਲਿਸ ਮੁਲਾਜ਼ਮ ਇਹ ਦੋਸ਼ ਲੱਗੇ ਆ, ਅਤੇ ਇਸ ਮਾਮਲੇ ਦੇ ਉੱਤੇ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਇਕੱਠੇ ਹੋ ਕੇ ਅਤੇ ਅਕਾਲ ਤਖ਼ਤ ਸਾਹਿਬ 'ਤੇ ਗਏ ਜਥੇਦਾਰ ਸਾਹਿਬ ਨੂੰ ਮੰਗ ਪੱਤਰ ਦੇਣ। ਮੰਗ ਪੱਤਰ ਦੇ ਵਿੱਚ ਇਹ ਮੰਗ ਹੈ ਜੀ ਕਿ ਅਮਿਤ ਸ਼ਾਹ ਜਿਹੜੇ ਭਾਰਤ ਦੇ ਗ੍ਰਹਿ ਮੰਤਰੀ ਆ ਉਹਨਾਂ ਨੂੰ ਤਲਬ ਕੀਤਾ ਜਾਵੇ, ਯਾਨੀ ਕਿ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਤਲਬ ਕੀਤਾ ਜਾਵੇ, ਕਿਉਂਕਿ ਦਿੱਲੀ ਦੀ ਪੁਲਿਸ ਉਹਨਾਂ ਦੇ ਅਧੀਨ ਆ, ਉਹ ਗ੍ਰਹਿ ਮੰਤਰੀ ਆ, ਇਸ ਕਰਕੇ ਉਹਨਾਂ ਦੀ ਜਵਾਬਦੇਹੀ ਬਣਦੀ ਆ। ਗਏ ਸੀ ਇਸ ਗੱਲ ਦੇ ਲਈ, ਪਰ ਬਣ ਗਈ ਇੱਕ ਹੋਰ ਗੱਲ ਜਿਹਦੇ ਕਰਕੇ ਮਨਵਿੰਦਰ ਸਿੰਘ ਗਿਆਸਪੁਰਾ ਦੇ ਉੱਤੇ ਸਾਰੀ ਗੱਲ ਆ ਗਈ ਆ, ਕਿਉਂਕਿ ਉਹਨਾਂ ਨੇ ਗੱਲ ਕਹੀ ਇਹੋ ਜਿਹੀ ਆ। ਜਦੋਂ ਹੁਣ ਇੱਥੇ ਗਏ ਸਕੱਤਰ ਉੱਤੇ ਅਤੇ ਫਿਰ ਇੱਕ ਜਣੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ, ਉਹ ਗਿਆਸਪੁਰਾ ਹੋਰੀ ਨੇ।
0: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 11-15 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
3: ਗਿਆਸਪੁਰਾ ਹੋਰਾਂ ਦੇ ਮੂਹਰੇ ਮੀਡੀਆ ਦੇ ਬਹੁਤ ਸਾਰੇ ਮਾਈਕ ਆ, ਉਹ ਇਹ ਗੱਲ ਕਹਿੰਦੇ ਨੇ ਕਿ ਮੈਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ। ਉਹ ਕਹਿੰਦੇ ਕਿਉਂ ਨਹੀਂ ਵੜਨ ਦਿੱਤਾ ਗਿਆ? ਉਹ ਕਹਿੰਦੇ ਜੀ ਕਿ ਅੰਦਰੋਂ ਇਹ ਗੱਲ ਕਹੀ ਗਈ ਹੈ, ਜਥੇਦਾਰ ਸਾਹਿਬ ਦੇ ਰਾਹੀਂ ਇਹ ਗੱਲ ਕਹੀ ਗਈ ਆ ਕਿ ਇਹ ਚਮਾਰ ਬੰਦਾ, ਚਮਾਰ ਭਾਈਚਾਰੇ ਦੇ ਵਿੱਚੋਂ ਆ, ਇਹ ਅਸੀਂ ਅੰਦਰ ਨਹੀਂ ਵੜਨ ਦੇਣਾ। ਮੈਂ ਵੀ ਹੈਰਾਨ, ਕੁੱਲ ਪੰਜਾਬੀ ਹੈਰਾਨ ਇਸ ਗੱਲ 'ਤੇ ਵੀ ਅਕਾਲ ਤਖ਼ਤ ਸਾਹਿਬ 'ਤੇ ਇਹ ਜਾਤ ਪਾਤ ਦੀ ਗੱਲ ਕਿਵੇਂ ਚੱਲ ਪਈ? ਇਹ ਬਿਲਕੁਲ ਨਹੀਂ ਹੋਣੀ ਚਾਹੀਦੀ। ਉਹਨਾਂ ਨੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਹੈ ਗਿਆਸਪੁਰਾ ਸਾਹਿਬ ਨੇ ਕਿ ਤੁਸੀਂ ਭਾਵੇਂ ਪੁੱਛ ਲਓ, ਇਹਨਾਂ ਨੇ ਮੈਨੂੰ ਜਾਤ ਪਾਤ ਦੀ ਗੱਲ ਕੀਤੀ ਆ, ਇਹ ਕਹਿੰਦੇ ਜੀ ਕਿ ਇਹ ਤਾਂ ਜੀ ਚਮਾਰ ਭਾਈਚਾਰੇ ਦੇ ਵਿੱਚੋਂ ਆ, ਇਹਨੂੰ ਅੰਦਰ ਨਹੀਂ ਵੜਨ ਦੇਣਾ। ਲਓ ਜੀ ਰੌਲਾ ਪੈ ਗਿਆ। ਪਰ ਜਿਹੜੇ ਬਾਕੀ ਵਿਧਾਇਕ ਆ ਉਹ ਅੰਦਰ ਗਏ ਅਤੇ ਅਕਾਲ ਤਖ਼ਤ ਸਾਹਿਬ ਸਕੱਤਰ ਉੱਤੇ ਆਪਦਾ ਮੰਗ ਪੱਤਰ ਦੇ ਕੇ ਆਏ ਆ। ਉਹਨਾਂ ਨੇ ਬਗੀਚਾ ਸਿੰਘ ਹੋਰਾਂ ਨੂੰ ਮੰਗ ਪੱਤਰ ਦਿੱਤਾ। ਉਸ ਤੋਂ ਬਾਅਦ ਜਿਹੜੀ ਜਾਣਕਾਰੀ ਆਈ ਸਾਹਮਣੇ ਵੀ ਹੁਣ 15 ਤਰੀਕ ਨੂੰ ਇਹ ਸਾਰੇ ਵਿਧਾਇਕ ਜਿਹੜੇ ਕਿ ਅੱਜ ਗਏ ਸੀ, ਇਹਨਾਂ ਨੂੰ ਮੁੜ ਕੇ ਤਲਬ ਕੀਤਾ ਗਿਆ। ਇਹ ਗੱਲ ਕਹੀ ਗਈ ਹੈ ਵੀ ਤੁਸੀਂ ਆਓ, ਆਪਾਂ ਇਸ ਗੱਲ ਦੇ ਉੱਤੇ ਸਪਸ਼ਟੀਕਰਨ ਦੇਣਾ ਅਤੇ ਲੈਣਾ। ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕੱਢੀ ਗਈ ਚਿੱਠੀ ਦੇ ਵਿੱਚ ਜੋ ਜੋ ਕੁਝ ਲਿਖਿਆ ਗਿਆ ਉਹ ਬੜਾ ਮਹੱਤਵਪੂਰਨ ਆ। ਕੀ ਗਿਆਸਪੁਰਾ ਹੋਰੀ ਝੂਠ ਬੋਲਦੇ ਆ ਜਾਂ ਕੀ ਉਹ ਸੱਚ ਬੋਲਦੇ ਆ? ਕੀ ਅਕਾਲ ਤਖ਼ਤ ਸਾਹਿਬ 'ਤੇ ਜਾਤ ਪਾਤ ਦੀ ਗੱਲ ਹੋ ਸਕਦੀ ਆ? ਕੀ ਜਥੇਦਾਰ ਸਾਹਿਬ ਨੇ ਆਪਣੇ ਸੇਵਾਦਾਰਾਂ ਰਾਹੀਂ ਇਹ ਸੁਨੇਹਾ ਲਾਇਆ ਹੋਊਗਾ, ਜਾਂ ਇਹ ਗੱਲ ਗਿਆਸਪੁਰਾ ਹੋਰਾਂ ਨੇ ਕੋਲੋਂ ਘੜ ਲਈ ਆ? ਇਹ ਇੱਕ ਬਹੁਤ ਵੱਡੀ ਗੱਲ ਆ, ਇੱਦਾਂ ਚਾਹੀਦਾ ਨਹੀਂ। ਅਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਯਕੀਨ ਕੀਤਾ ਵੀ ਨਹੀਂ, ਕਿਉਂਕਿ ਆਪਾਂ 100 ਗੱਲ ਕਹਿ ਸਕਦੇ ਹਾਂ, ਜਥੇਦਾਰ ਸਾਹਿਬ ਦੇ ਉੱਤੇ 100 ਤਰ੍ਹਾਂ ਦੀਆਂ ਸੱਚੀਆਂ ਝੂਠੀਆਂ ਗੱਲਾਂ ਉੱਠਦੀਆਂ, ਪਰ ਜਥੇਦਾਰ ਸਾਹਿਬ ਆਹ ਗੱਲ ਕਹਿਣ, ਅਕਾਲ ਤਖ਼ਤ ਸਾਹਿਬ 'ਤੇ ਕੋਈ ਹੋਰ ਜਥੇਦਾਰ ਵੀ ਹੋਵੇ ਉਹ ਇਹ ਗੱਲ ਕਹੇ, ਇਹ ਗੱਲ ਲੋਕਾਂ ਦੇ ਗਲ ਦੇ ਥੱਲਿਓ ਨਹੀਂ ਗਈ। ਪਹਿਲਾਂ ਉਸ ਚਿੱਠੀ ਦਾ ਵੇਰਵਾ ਅਤੇ ਕਿਹਨੂੰ ਕਿਹਨੂੰ ਤਲਬ ਕੀਤਾ ਗਿਆ ਜਾਂ ਬੁਲਾਇਆ ਗਿਆ 15 ਤਰੀਕ ਨੂੰ, ਇਹਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਜਿਹੜੇ ਵਿਧਾਇਕ 15 ਤਰੀਕ ਨੂੰ ਹੁਣ ਬੁਲਾਏ ਗਏ ਆ ਉਹਦੇ ਵਿੱਚ ਗੁਰਦੀਪ ਸਿੰਘ ਵਿਧਾਇਕ ਡੇਰਾ ਬਾਬਾ ਨਾਨਕ, ਬੀਬੀ ਬਲਜਿੰਦਰ ਕੌਰ ਵਿਧਾਇਕਾ ਤਲਵੰਡੀ ਸਾਬੋ, ਕੁਲਦੀਪ ਸਿੰਘ ਅਜਨਾਲਾ ਵਿਧਾਇਕ ਅਜਨਾਲਾ, ਸਰਵਣ ਸਿੰਘ ਵਿਧਾਇਕ ਖੇਮਕਰਨ, ਬੀਬੀ ਜੀਵਨਜੋਤ ਕੌਰ ਵਿਧਾਇਕਾ ਅੰਮ੍ਰਿਤਸਰ ਪੂਰਬੀ, ਮਨਜਿੰਦਰ ਸਿੰਘ ਵਿਧਾਇਕ ਖਡੂਰ ਸਾਹਿਬ, ਜਸਬੀਰ ਸਿੰਘ ਵਿਧਾਇਕ ਉੜਮੁੜ, ਕਰਮਵੀਰ ਸਿੰਘ ਦਸੂਹਾ, ਕੁਲਵੰਤ ਸਿੰਘ ਮਹਿਲ ਕਲਾਂ ਯਾਨੀ ਕਿ ਕੁਲਵੰਤ ਸਿੰਘ ਪੰਡੋਰੀ, ਇੰਦਰਬੀਰ ਸਿੰਘ ਨਿੱਜਰ ਅੰਮ੍ਰਿਤਸਰ ਦੱਖਣੀ, ਦਲਬੀਰ ਸਿੰਘ ਬਾਬਾ ਬਕਾਲਾ ਅਤੇ ਹਰਮੀਤ ਸਿੰਘ ਵਿਧਾਇਕ ਤਰਨ ਤਾਰਨ, ਇਹਨਾਂ ਨੂੰ ਮੁੜ ਕੇ ਬੁਲਾਇਆ ਗਿਆ। ਇਹ ਗੱਲ ਕਹੀ ਗਈ ਆ ਕਿ ਆਪ ਜੀ ਨੂੰ 15 ਤਰੀਕ ਨੂੰ ਸਕੱਤਰਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਨਾਲ ਸੰਬੰਧਿਤ ਘਟਨਾਵਾਂ ਨੂੰ ਲੈ ਕੇ ਸ਼ਿਕਾਇਤ ਪੱਤਰ ਦੇਣ ਆਏ ਸੀ। ਸਕੱਤਰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਅਤੇ ਤੁਹਾਡੇ ਵੱਲੋਂ ਦਿੱਤਾ ਗਿਆ ਮੰਗ ਪੱਤਰ ਸਵੀਕਾਰ ਕੀਤਾ ਗਿਆ। ਆਪ ਸਾਰੇ ਸਾਂਝੇ ਵਫਦ ਦੇ ਰੂਪ ਦੇ ਵਿੱਚ ਆਏ ਸੀ, ਜਿਹਦੇ ਵਿੱਚ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੀ ਸਨ, ਜਿਨ੍ਹਾਂ ਨੂੰ ਸਿੰਘ ਸਾਹਿਬ ਜੀ ਦੇ ਆਦੇਸ਼ ਅਨੁਸਾਰ ਅਕਾਲ ਤਖਤ ਸਾਹਿਬ ਦੇ ਅੰਦਰ ਆਉਣ ਤੋਂ ਰੋਕਿਆ ਗਿਆ, ਕਿਉਂਕਿ ਇਹ ਪਿਛਲੇ ਦਿਨਾਂ ਤੋਂ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਸੰਸਥਾਵਾਂ ਦੇ ਖਿਲਾਫ ਬਹੁਤ ਇਤਰਾਜ਼ਯੋਗ ਅਤੇ ਭੱਦੀ ਬਿਆਨਬਾਜ਼ੀ ਕਰ ਰਹੇ ਨੇ। ਅੱਜ ਵਿਧਾਇਕ ਗਿਆਸਪੁਰਾ ਵੱਲੋਂ ਸਕੱਤਰਤ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਪ੍ਰਤੀ ਗਲਤ ਸ਼ਬਦਾਵਲੀ ਮੀਡੀਆ ਵਿੱਚ ਵਰਤੀ ਗਈ ਅਤੇ ਗੁਰੂ ਘਰਾਂ ਦੇ ਸੇਵਾਦਾਰਾਂ ਅਤੇ ਜਾਤੀ ਆਧਾਰਿਤ ਭੇਦਭਾਵ ਕਰਨ ਦੇ ਝੂਠੇ ਅਤੇ ਨਿਰ ਆਧਾਰ ਇਲਜ਼ਾਮ ਲਾਏ ਗਏ ਨੇ। ਆਪ ਨੂੰ ਵਫਦ ਦੇ ਰੂਪ ਦੇ ਵਿੱਚ ਬਾਹਰ ਜਾ ਕੇ ਮੀਡੀਆ ਅੰਦਰ ਇਹ ਗੱਲ ਸਪਸ਼ਟ ਕਰਨ ਦੇ ਲਈ ਕਿਹਾ ਗਿਆ ਸੀ ਕਿ ਸਕੱਤਰਤ ਵਿਖੇ ਕਿਸੇ ਕਿਸਮ ਦੀ ਜਾਤ ਆਧਾਰਿਤ ਵਿਤਕਰੇ ਦੀ ਗੱਲ ਨਹੀਂ ਹੁੰਦੀ, ਜਿਸ ਨੂੰ ਤੁਸੀਂ ਸਾਰਿਆਂ ਨੇ ਮੰਨਿਆ, ਪਰ ਬਾਹਰ ਜਾ ਕੇ ਆਪ ਵੱਲੋਂ ਜਾਣ ਬੁੱਝ ਕੇ ਮੀਡੀਆ ਵਿੱਚ ਗੱਲ ਸਪਸ਼ਟ ਨਹੀਂ ਕੀਤੀ ਗਈ। ਇਸ ਸੰਬੰਧੀ ਸਤਿਕਾਰਯੋਗ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਹੋਏ ਆਦੇਸ਼ ਮੁਤਾਬਕ ਲਿਖਿਆ ਜਾਂਦਾ ਕਿ ਆਪ ਨੂੰ 15 ਤਰੀਕ ਨੂੰ ਦਫ਼ਤਰ ਸਕੱਤਰਤ ਵਿਖੇ ਨਿੱਜੀ ਰੂਪ ਦੇ ਵਿੱਚ ਪਹੁੰਚ ਕੇ ਸਪਸ਼ਟੀਕਰਨ ਦੇਣਾ ਪਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇੰਨੀ ਗੱਲ ਕਹਾਂਗੇ, ਜਿਹੜੇ ਵਿਧਾਇਕ ਗਏ ਸੀ ਅੰਦਰ, ਕਿਉਂਕਿ ਬਾਹਰ ਤਾਂ ਇੱਕੋ ਹੀ ਰਹਿ ਗਿਆ ਸੀ ਮਨਵਿੰਦਰ ਸਿੰਘ ਗਿਆਸਪੁਰਾ, ਜਿਹੜੇ ਅੰਦਰ ਵਿਧਾਇਕ ਗਏ ਸੀ ਉਹਨਾਂ ਨੂੰ ਇਹ ਗੱਲ ਕਹੀ ਗਈ ਸੀ ਕਿ ਜਾਤ ਪਾਤ ਵਾਲੀ ਕੋਈ ਗੱਲ ਨਹੀਂ, ਇਹ ਕੁਲਵੰਤ ਸਿੰਘ ਪੰਡੋਰੀ ਅਤੇ ਇੱਕ ਹੋਰ ਵਿਧਾਇਕ, ਇਹ ਵੀ ਤਾਂ ਉਸੇ ਭਾਈਚਾਰੇ ਦੇ ਵਿੱਚੋਂ ਨੇ ਜਿਹੜੇ ਭਾਈਚਾਰੇ ਦੇ ਵਿੱਚੋਂ ਗਿਆਸਪੁਰਾ ਹੋ ਰਹੀਆਂ। ਇਹਨਾਂ ਨੂੰ ਅੰਦਰ ਨਾ ਲਿਜਾਣ ਦਾ ਕਾਰਨ ਜਾਤ ਪਾਤ ਨਹੀਂ, ਇਹ ਕਾਰਨ ਆ ਵੀ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਪ੍ਰਚਾਰ ਕਰਦੇ, ਗਲਤ ਬੋਲਦੇ ਆ, ਅਤੇ ਤੁਸੀਂ ਬਾਹਰ ਜਾ ਕੇ ਮੀਡੀਆ ਦੇ ਮੂਹਰੇ ਗੱਲ ਸਪਸ਼ਟ ਕਰ ਦਿਓ। ਉਹਨਾਂ ਨੇ ਹਾਮੀ ਵੀ ਭਰੀ ਪਰ ਬਾਅਦ ਆ ਕੇ ਕੁਝ ਸਪਸ਼ਟ ਨਹੀਂ ਕੀਤਾ, ਇਸ ਕਰਕੇ 15 ਤਰੀਕ ਨੂੰ ਮੁੜ ਕੇ ਬੁਲਾਇਆ ਗਿਆ ਸਪਸ਼ਟੀਕਰਨ ਦੇਣ ਦੇ ਲਈ। ਕੀ ਗਿਆਸਪੁਰਾ ਹੋਰਾਂ ਦੇ ਉੱਤੇ ਕੋਈ ਕਾਰਵਾਈ ਹੋਊਗੀ? ਕੀ ਗਿਆਸਪੁਰਾ ਹੋਰਾਂ ਦੇ ਉੱਤੇ ਜਥੇਦਾਰ ਸਾਹਿਬ ਕੋਈ ਢੁੱਕਵੀਂ ਕਾਰਵਾਈ ਕਰਨਗੇ, ਜਾਂ ਇਸ ਮਾਮਲੇ ਦੇ ਵਿੱਚੋਂ ਮਾਫ਼ੀ ਮੰਗ ਲੈਣਗੇ, ਜਾਂ ਕੋਈ ਸਬੂਤ ਪੇਸ਼ ਕਰਨਗੇ ਜੀ ਕਿ ਆਹ ਲਓ ਮੇਰੇ ਕੋਲ ਵੀਡੀਓ ਰਿਕਾਰਡਿੰਗ ਆ ਵੀ ਆਹ ਮੈਨੂੰ ਜਾਤ ਆਧਾਰਿਤ ਗੱਲ ਕਹੀ ਸੀ? ਇਹਦਾ ਹੁਣ 15 ਤਰੀਕ ਨੂੰ ਪਤਾ ਲੱਗ ਜਾਣਾ। ਪਰ ਗਏ ਸੀ ਅਮਿਤ ਸ਼ਾਹ ਹੋਰਾਂ ਨੂੰ ਤਲਬ ਕੀਤਾ ਜਾਵੇ ਇਹ ਮੰਗ ਕਰਨ ਦੇ ਲਈ, ਅਤੇ ਗੱਲ ਵਿੱਚੋਂ ਹੋਰ ਨਿਕਲੇ ਆਈ ਆ, ਅਤੇ ਮਾਮਲਾ ਕਿਹੜੇ ਪਾਸੇ ਨੂੰ ਮੋੜ ਕੱਟ ਗਿਆ ਤੁਹਾਡੇ ਸਾਹਮਣੇ ਆ। ਲੰਘੇ ਕੱਲ੍ਹ ਇਹ ਗੱਲ ਸਾਫ਼ ਹੋ ਗਈ ਜੀ ਕਿ ਪੰਜਾਬ ਦੀਆਂ 13 ਲੱਖ ਵੋਟਾਂ ਕੱਟ ਕੇ ਗਈਆਂ। SIR ਤੋਂ ਬਾਅਦ ਪੰਜਾਬ ਦੇ ਵਿੱਚ ਹੁਣ 2 ਕਰੋੜ ਅਤੇ 1 ਲੱਖ ਦੇ ਕਰੀਬ ਕਰੀਬ ਵੋਟਾਂ, ਜਿਹੜੀਆਂ ਪਹਿਲਾਂ 2 ਕਰੋੜ ਅਤੇ ਲਗਭਗ 14 ਲੱਖ ਵੋਟਾਂ ਸੀ। ਯਾਨੀ ਕਿ SIR ਤੋਂ ਬਾਅਦ ਪੰਜਾਬ ਦੇ ਵਿੱਚ 2 ਕਰੋੜ ਅਤੇ 1 ਲੱਖ ਵੋਟਾਂ, ਅਤੇ ਜਿਹੜੀ ਨਵੀਂ ਵੋਟਰ ਸੂਚੀ ਆ ਇਹ ਹੁਣ ਚੀਫ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਅਪਲੋਡ ਕਰ ਦਿੱਤੀ ਗਈ ਆ। ਦੇਸ਼ ਵਿਦੇਸ਼ ਦੇ ਵਿੱਚ ਬੈਠੇ ਭੈਣਾਂ ਵੀਰ ਆ ਜਿਹੜੇ, ਉਹ ਆਪਣਾ ਉਹ ਜਾ ਕੇ ਵੈਬਸਾਈਟ ਦੇ ਉੱਤੇ ਅਤੇ ਆਪਣਾ ਨਾਂ ਅਤੇ ਆਪਣਾ ਕਹਿ ਦੇਈਏ ਵੋਟਰ ਨੰਬਰ ਪਾ ਕੇ ਅਤੇ ਉਹਨੂੰ ਸਰਚ ਵੀ ਕਰ ਸਕਦੇ ਵੀ ਭਾਈ ਮੇਰੀ ਵੋਟ ਹੈ ਕਿ ਨਹੀਂ ਹੈ। ਪਰ ਇਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ 1 ਲੱਖ ਦੇ ਕਰੀਬ ਤਾਂ ਡੁਪਲੀਕੇਟ ਵੋਟਾਂ ਸੀ, 4 ਲੱਖ ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਆ, ਅਤੇ ਲਗਭਗ 6 ਜਾਂ 7 ਲੱਖ ਲੋਕ ਐਸੇ ਆ ਜਿਹੜੇ ਕਿ ਇੱਥੋਂ ਬਾਹਰ ਚਲੇ ਗਏ ਆ, ਜਾਂ ਕਿਤੇ ਉਹਨਾਂ ਨੇ ਹੋਰ ਵੋਟ ਬਣਾ ਲਈ ਆ ਕਿਸੇ ਹੋਰ ਸੂਬੇ ਦੇ ਵਿੱਚ, ਅਤੇ ਜਾਂ ਫਿਰ ਉਹ ਪੰਜਾਬ ਛੱਡ ਕੇ ਇੰਡੀਆ ਛੱਡ ਕੇ ਕਿਤੇ ਹੋਰ ਚਲੇ ਗਏ ਆ। ਹੁਣ ਜਿਹੜੀਆਂ 13 ਲੱਖ ਵੋਟਾਂ ਇਹ ਕਿਹਨੂੰ ਹਰਾਉਣ ਦੇ ਵਿੱਚ ਅਤੇ ਕਿਹਨੂੰ ਜਿਤਾਉਣ ਦੇ ਵਿੱਚ ਯੋਗਦਾਨ ਪਾਉਣਗੀਆਂ, ਇਹ ਹੁਣ ਆਪੇ ਜਰਬਾਂ ਤਕਸੀਮਾਂ ਕਰ ਲਿਓ। ਲੰਮੇ ਸਮੇਂ ਤੋਂ ਚਰਚਾ ਇਸ ਗੱਲ ਦੀ ਚੱਲਦੀ ਆ ਕਿ SIR ਜਿਹੜੇ ਜਿਹੜੇ ਸੂਬੇ ਦੇ ਵਿੱਚ ਹੋਈ ਉਹ ਇੱਕ ਵੱਡੀ ਧਿਰ ਨੂੰ ਲਾਭ ਪਹੁੰਚਾਉਣ ਵਾਲੀ ਗੱਲ ਹੁੰਦੀ ਆ। ਇਹਦੇ ਵਿੱਚ ਵੋਟਾਂ ਬਣਾਈਆਂ ਅਤੇ ਘਟਾਈਆਂ ਅਤੇ ਮਿਟਾਈਆਂ ਕਿਵੇਂ ਜਾਂਦੀਆਂ, ਇਹ ਚਰਚਾ ਚੱਲਦੀ ਆ। ਲੰਘੇ ਕੱਲ੍ਹ ਵੀ ਵਿਰੋਧੀ ਪਾਰਟੀਆਂ ਦੇ ਵੱਲੋਂ ਸੁਪਰੀਮ ਕੋਰਟ ਤੱਕ ਮਾਰਚ ਕੱਢਿਆ ਗਿਆ, 12 ਖੰਭਾ ਰੋਡ ਤੋਂ ਉਹਨਾਂ ਦੇ ਵੱਲੋਂ ਮਾਰਚ ਕੱਢਿਆ ਗਿਆ ਜੀ ਸੁਪਰੀਮ ਕੋਰਟ ਤੱਕ, ਅਤੇ ਕਹਿੰਦੇ ਵੀ 500 ਮੀਟਰ ਪਿੱਛੇ ਰੋਕ ਲਿਆ ਗਿਆ। ਇਹਦੇ ਵਿੱਚ ਰਾਹੁਲ ਗਾਂਧੀ ਵੀ ਸੀ, ਪ੍ਰਿਯੰਕਾ ਗਾਂਧੀ ਵੀ ਸੀ, ਮਲਕਾਰਜਨ ਖੜਗੇ ਵੀ ਸੀ, ਅਖਿਲੇਸ਼ ਯਾਦਵ ਵੀ ਸੀ, ਤੇਜਸਵੀ ਯਾਦਵ ਵੀ ਸੀ, ਹੋਰ ਵੀ ਕਈ ਨੇਤਾ ਸੀ। ਪਰ ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ 10 ਜਣਿਆਂ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾਤੀ ਆ। ਰਾਹੁਲ ਹੋਰਾਂ ਨੇ, ਅਖਿਲੇਸ਼ ਨੇ, ਤੇਜਸਵੀ ਨੇ, ਮਲਕਾਰਜਨ ਖੜਗੇ ਨੇ, ਡੀ ਰਾਜਾ ਨੇ, ਕਈ ਹੋਰ ਆ, ਉਹਨਾਂ ਨੇ ਪਟੀਸ਼ਨ ਪਾਈ ਆ ਅਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਗੱਲ ਕਹੀ ਆ ਕਿ ਅਗਲੀ ਪਾਰਟੀ ਆ ਜਿਹੜੀ ਉਹ ਗਿਆਨੇਸ਼ ਕੁਮਾਰ ਨੂੰ ਵੀ ਬਣਾਇਆ ਜਾਵੇ। ਤੇ ਲੰਘੇ ਕੱਲ ਇਹ ਮਾਰਚ ਕਰਨ ਤੋਂ ਪਹਿਲਾਂ, ਕਿਉਂਕਿ ਇਹ ਅੱਜ ਤੱਕ ਦਾ ਪਹਿਲਾ ਇਤਿਹਾਸਕ ਮਾਰਚ ਆ ਜਿਹੜਾ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਸੁਪਰੀਮ ਕੋਰਟ ਵੱਲ ਕੱਢਿਆ ਗਿਆ। ਪਰ ਰਾਹੁਲ ਗਾਂਧੀ ਨੇ 30 ਮਿੰਟ ਤੋਂ ਵੱਧ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਕਿ ਗਿਆਨੇਸ਼ ਕੁਮਾਰ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਆ, ਉਹਨਾਂ ਦੇ ਸੁਨੇਹੇ ਆ ਰਹੇ ਆ ਪਰ ਮੈਂ ਗੱਲ ਨਹੀਂ ਕਰ ਰਿਹਾ। ਉਹ ਆਪ ਠੀਕ ਆ, ਉਹਨਾਂ ਨੂੰ ਕਰਵਾਇਆ ਗਿਆ, ਉਹ ਕੋਈ ਇੱਦਾਂ ਕਰਨਾ ਨਹੀਂ ਸੀ ਚਾਹੁੰਦੇ। ਬਸ ਇਹ ਜੀ ਗਿਆਨੇਸ਼ ਕੁਮਾਰ ਹੁਣ ਆਪਦੇ ਮਰਜ਼ੀ ਮੁਤਾਬਕ ਅਸਤੀਫਾ ਦੇ ਦੇਣ, ਅਹੁਦਾ ਛੱਡ ਦੇਣ ਤੇ ਗੱਲ ਮੁੱਕ ਜਾਂਦੀ ਆ।
0: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
1: This is 92.7 FM CKJS.
6: There are 3 dental offices you should know that are made for kids as they grow. There's a TV above every chair and a friendly staff that really cares. Children's Dental World.
7: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. 3 locations on Regent, on Pembina and on McPhillips. Book an appointment today.
8: Children's Dental World.
3: ਅਸਲ ਦੇ ਵਿੱਚ ਕਾਂਗਰਸ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਚਾਹੁੰਦੀਆਂ ਕਿ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਵਾਂਗ ਗਿਆਨੇਸ਼ ਕੁਮਾਰ ਦਾ ਵੀ ਅਸਤੀਫਾ ਆਵੇ। ਸੱਤਾਧਾਰੀ ਧਿਰ ਹੈ ਜਿਹੜੀ ਗਿਆਨੇਸ਼ ਕੁਮਾਰ ਦੇ ਅਸਤੀਫੇ ਦੇ ਉੱਤੇ ਨਹੀਂ ਆ ਰਹੀ। ਉਹਨਾਂ ਨੂੰ ਪਤਾ ਵੀ ਜੇ ਗਿਆਨੇਸ਼ ਕੁਮਾਰ ਦਾ ਅਸਤੀਫਾ ਲੈ ਲਿਆ ਤੇ ਉਸ ਤੋਂ ਬਾਅਦ ਤਾਂ ਉਹਨਾਂ ਦੀ SIR ਤੋਂ ਬਾਅਦ ਜਿਹੜੀ ਕਰਵਾਈ ਆ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸਭ ਦੇ ਉੱਤੇ ਸਵਾਲ ਖੜੇ ਹੋ ਜਾਣੇ ਆ। ਅਗਲੇ ਵਰ੍ਹੇ ਦੇ ਵਿੱਚ 5-6 ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਉੱਥੇ ਕਿਵੇਂ ਹੋਊ ਕੰਮ? ਮਤਲਬ ਇਹ ਜੀ ਕਿ ਇਸ ਅਸਤੀਫੇ ਨਾਲ ਬਹੁਤ ਸਾਰੀਆਂ ਗੱਲਾਂ ਬੀਤੇ ਰਹੀਆਂ ਅਤੇ ਵਰਤਮਾਨ ਦੀਆਂ ਜੁੜੀਆਂ, ਭਵਿੱਖ ਦੀਆਂ ਵੀ ਜੁੜੀਆਂ। ਇਸ ਕਰਕੇ ਉਹ ਅਸਤੀਫੇ ਵਾਲੀ ਗੱਲ ਦੇ ਉੱਤੇ ਨਹੀਂ ਆ ਰਹੇ। ਸੁਪਰੀਮ ਕੋਰਟ ਦੇ ਵੱਲੋਂ ਕੀ ਕਿਹਾ ਜਾਊਗਾ ਵਕਤ ਬਿਆਨ ਕਰੂਗਾ, ਪਰ ਪੰਜਾਬ ਦੇ ਵਿੱਚ SIR ਤਹਿਤ ਲਗਭਗ 13 ਲੱਖ ਵੋਟਾਂ ਕੱਟੀਆਂ ਗਈਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਯਾਨੀ ਕਿ SIR ਤੋਂ ਬਾਅਦ ਫਾਈਨਲ ਵੋਟਰ ਲਿਸਟ ਜਾਰੀ ਕਰ ਦਿੱਤੀ ਗਈ ਆ, ਜਿਹਦੇ ਵਿੱਚ ਤਕਰੀਬਨ 13.5 ਲੱਖ ਵੋਟਰਾਂ ਦੇ ਨਾਂ ਕੱਟੇ ਗਏ ਨੇ। ਚੋਣ ਕਮਿਸ਼ਨ ਦੇ ਮੁਤਾਬਕ ਪੰਜਾਬ ਦੇ ਵਿੱਚ ਪਹਿਲਾਂ 2 ਕਰੋੜ ਤੇ 14 ਲੱਖ ਤੋਂ ਵੱਧ ਵੋਟਰ ਸਨ, ਜਿਹਦੇ ਵਿੱਚੋਂ ਕਾਂਡ-ਛਾਂਡ ਕਰਕੇ ਤੇ ਫਾਈਨਲ ਵੋਟਰ ਲਿਸਟ ਦੇ ਵਿੱਚ 2 ਕਰੋੜ ਤੇ 1 ਲੱਖ ਵੋਟਰ ਰਹਿ ਗਏ ਨੇ। ਅਗਲੀ ਗੱਲ ਮਹੱਤਵਪੂਰਨ ਹੈ, ਗੌਰ ਨਾਲ ਸੁਣਿਓ ਕਿ ਚੋਣ ਕਮਿਸ਼ਨ ਨੇ CEO ਪੰਜਾਬ ਦੀ ਵੈਬਸਾਈਟ ਦੇ ਉੱਤੇ ਫਾਈਨਲ ਵੋਟਰ ਸੂਚੀ ਪਬਲਿਸ਼ ਕਰ ਦਿੱਤੀ ਆ। ਲੋਕ ਹੁਣ www.CEOPunjab ਯਾਨੀ ਕਿ PUNJAB.gov.in ਤੇ ਕਲਿੱਕ ਕਰਕੇ ਆਪਣਾ ਨਾਂ ਚੈੱਕ ਕਰ ਸਕਦੇ ਆ। ਇੱਥੇ ਫਾਈਨਲ ਰੋਲ 2026 ਦੇ ਨਾਂ ਤੋਂ ਵੋਟਰ ਲਿਸਟ ਦੇ ਵਿੱਚ ਨਾਂ ਚੈੱਕ ਕਰਨ ਲਈ ਆਪਸ਼ਨ ਦਿੱਤੀ ਗਈ ਆ। ਕਮਿਸ਼ਨ ਦੇ ਮੁਤਾਬਕ ਤਕਰੀਬਨ 7 ਲੱਖ ਵੋਟਰ ਪੰਜਾਬ ਦੇ ਵਿੱਚ ਸ਼ਿਫਟ ਹੋ ਚੁੱਕੇ ਨੇ, ਉਹਨਾਂ ਨੇ ਹੋਰ ਸੂਬਿਆਂ ਦੇ ਵਿੱਚ ਮਤਲਬ ਵੋਟਾਂ ਬਣਾ ਲਈਆਂ ਨੇ। 4 ਲੱਖ ਦੇ ਕਰੀਬ ਵੋਟਰ ਮ੍ਰਿਤਕ ਦੱਸੇ ਗਏ ਆ ਤੇ ਜਾਂਚ ਦੇ ਵਿੱਚ 1 ਲੱਖ ਤੋਂ ਵੱਧ ਵੋਟਰਾਂ ਦੀ ਡੁਪਲੀਕੇਟ ਵੋਟ ਮਿਲੀ ਆ। ਇਹਦੇ ਵਿੱਚ 13 ਅਗਸਤ ਨੂੰ ਜਾਰੀ ਹੋਏ ਡਰਾਫਟ ਰੋਲ ਦੇ ਵਿੱਚ 1 ਕਰੋੜ ਤੇ 94 ਲੱਖ ਵੋਟਰ ਹੀ ਸੀ, ਬਾਕੀ ਵੋਟਰਾਂ ਦੀ ਮੈਪਿੰਗ ਨਹੀਂ ਹੋਈ ਸੀ। ਇਸ ਤੋਂ ਬਾਅਦ ਦਾਅਵੇ ਤੇ ਇਤਰਾਜ਼ ਲਏ ਗਏ ਜਿਹਦੇ ਵਿੱਚ ਇਹਦੀ ਗਿਣਤੀ ਵੱਧ ਕੇ 2 ਕਰੋੜ ਤੋਂ ਵੱਧ ਹੋ ਗਈ ਤੇ ਚੋਣ ਕਮਿਸ਼ਨ ਨੇ ਇਹ ਗੱਲ ਕਹੀ ਆ ਕਿ ਅਸੀਂ ਸਾਰਾ ਕੰਮ ਇਮਾਨਦਾਰੀ ਨਾਲ ਕੀਤਾ। ਵੋਟਰ ਸੂਚੀ ਜਾਰੀ ਹੋਣ ਤੋਂ ਬਾਅਦ CEO ਅਨੰਦਤਾ ਮਿਸ਼ਰਾ ਨੇ ਕਿਹਾ ਕਿ ਡਰਾਫਟ ਰੋਲ ਦੇ ਵਿੱਚ 1 ਕਰੋੜ 94 ਲੱਖ ਵੋਟਰ ਸੀ, ਫਾਈਨਲ ਸੂਚੀ ਦੇ ਵਕਤ ਇਹਦੇ ਵਿੱਚ 8 ਲੱਖ ਲੋਕ ਹੋਰ ਜੁੜੇ ਆ। ਚੋਣ ਕਮਿਸ਼ਨ ਦਾ ਮਕਸਦ ਇਹੀ ਸੀ ਕਿ ਅਸੀਂ 1-1 ਵੋਟਰ ਤੱਕ ਪਹੁੰਚ ਕਰੀਏ। ਉਹਨਾਂ ਨੇ ਕਿਹਾ ਜੀ ਕਿ ਅਗਲੀਆਂ ਚੋਣਾਂ ਦੇ ਵਿੱਚ ਵੋਟਿੰਗ ਦੇ ਲਈ ਜੇ ਕੋਈ ਵੋਟ ਬਣਾਉਣਾ ਚਾਹੁੰਦਾ ਤਾਂ ਉਹ ਆਨਲਾਈਨ BLO ਜਾਂ ERO ਨੂੰ ਫਾਰਮ ਨੰਬਰ 6 ਭਰ ਕੇ ਦੇ ਸਕਦਾ। ਇਹਦੇ ਤਹਿਤ ਅਸੀਂ ਅਗਲੇ ਹਫ਼ਤੇ ਤੋਂ ਸਪੈਸ਼ਲ ਕੈਂਪ ਵੀ ਸ਼ੁਰੂ ਕਰ ਰਹੇ ਹਾਂ। ਸੋ ਦੇਖਦੇ ਹਾਂ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਪੰਜਾਬ ਦੀਆਂ 13.5 ਲੱਖ ਵੋਟਾਂ ਜ਼ਰੂਰ ਕੱਟੀਆਂ ਗਈਆਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ, BJP ਨੇ ਹਮੇਸ਼ਾ SIR ਦੇ ਮੁੱਦੇ ਦੇ ਉੱਤੇ ਗੱਲ ਕਹੀ ਕਿ ਇਹ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਦੀ ਗੱਲ ਹੈ।
0: ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
3: ਵਿਰੋਧੀ ਪਾਰਟੀਆਂ ਨੇ ਗੱਲ ਕਹੀ ਕਿ ਚੋਣ ਕਮਿਸ਼ਨ BJP ਦੇ ਇਸ਼ਾਰੇ ਦੇ ਉੱਤੇ ਕੰਮ ਕਰਦਾ। ਇਸ ਮਾਮਲੇ ਦੇ ਉੱਤੇ ਰਾਹੁਲ ਗਾਂਧੀ ਲੰਮੇ ਸਮੇਂ ਤੋਂ ਗੱਲ ਕਰ ਰਹੇ ਆ, ਕਾਂਗਰਸ ਪਾਰਟੀ ਹੁਣ ਗੱਲ ਕਰ ਰਹੀ ਆ। ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਇਸ ਮਾਮਲੇ ਦੇ ਵਿੱਚ ਕਿ ਚੋਣ ਕਮਿਸ਼ਨ ਦੇ ਵੱਲੋਂ ਕਦੇ ਖੁੱਲ੍ਹ ਕੇ ਸਫਾਈ ਨਹੀਂ ਜਾਰੀ ਕੀਤੀ ਗਈ। ਰਾਹੁਲ ਗਾਂਧੀ ਇਹ ਜ਼ਰੂਰ ਕਹਿੰਦੇ ਜੀ ਕਿ ਭਾਈ ਉਹ ਆਪ ਮੇਰੇ ਨਾਲ ਗੱਲ ਕਰਨ ਨੂੰ ਤਿਆਰ ਆ, ਉਹਨਾਂ ਨੇ ਕਈ ਸਾਧਨਾਂ ਦੇ ਰਾਹੀਂ ਕਈ ਤਰੀਕਿਆਂ ਦੇ ਰਾਹੀਂ ਮੇਰੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਯਾਨੀ ਕਿ ਗਿਆਨੇਸ਼ ਕੁਮਾਰ ਹੋਰਾਂ ਨੇ, ਪਰ ਉਹ ਅਹੁਦਾ ਛੱਡ ਦੇਣ, ਅਸਤੀਫਾ ਦੇ ਰਹਿਣ, ਉਹਨਾਂ ਤੋਂ ਗਲਤ ਕੰਮ ਕਰਵਾਇਆ ਗਿਆ ਉਹ ਆਪ ਨਹੀਂ ਕਰਨਾ ਚਾਹੁੰਦੇ, ਇਹ ਵੀ ਗੱਲ ਕਹੀ ਆ। ਵੇਨੇ ਕੀ ਬਣਦਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਇਸ 13 ਲੱਖ 13.5 ਲੱਖ ਵੋਟ ਕੱਟੇ ਜਾਣ ਦਾ ਕੀ ਅਸਰ ਪੈਂਦਾ, ਇਹਦੇ ਵੱਲ ਹੁਣ ਸਭ ਦਾ ਧਿਆਨ ਟਿਕਿਆ ਰਹਿਣਾ। ਜਾਣੇ ਜਾਂਦੇ ਗੱਲ ਹੈਗੀ ਜੀ ਕਿ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੋਈ ਕੀ ਜਾਂਦਾ। ਇਸ ਵੇਲੇ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਸਾਡੀ ਵੱਟ 'ਤੇ ਪਈ ਆ, ਬਣ ਹੀ ਜਾਣੀ ਆ। ਅਕਾਲੀ ਦਲ ਦੇ ਵੱਲੋਂ ਪੰਜਾਬ ਦੀ ਵਾਈਬ ਸ਼ੁਰੂ ਕੀਤੀ ਗਈ ਆ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਮੋਗਾ ਦੇ ਕਾਲਜ ਦੇ ਵਿੱਚ ਜਾ ਕੇ ਯੂਥ ਦੇ ਨਾਲ, ਵਿਦਿਆਰਥੀਆਂ ਨਾਲ, ਜਿੰਦਜੀ ਦੇ ਨਾਲ ਗੱਲਬਾਤ ਕੀਤੀ ਗਈ ਆ। ਆਮ ਆਦਮੀ ਪਾਰਟੀ ਇਹ ਗੱਲ ਕਹਿ ਰਹੀ ਜੀ ਕਿ ਅਸੀਂ ਕੰਮ ਚੰਗੇ ਕੀਤੇ ਹਨ ਵੀ ਸਨ ਵੀ ਅਤੇ ਕਰਦੇ ਰਹਾਂਗੇ। ਉੱਧਰ ਕਾਂਗਰਸ ਪਾਰਟੀ ਦੇ ਵੱਲੋਂ ਏਕੇ ਦਾ ਪ੍ਰਗਟਾਵਾ ਕੀਤਾ ਗਿਆ। ਇਹ ਪੰਜਾਬ ਦਾ ਅੱਜ ਦਾ ਕੁੱਲ ਹਾਲ ਆ। ਇਹਦੇ ਵਿੱਚ ਕੋਈ ਬੰਦਾ ਕਹੂਗਾ ਜੀ ਪੁਨਰ ਸੁਰਜੀਤੀ ਦੀ ਗੱਲ ਕਿਉਂ ਨਹੀਂ ਕਰਦੇ, ਉਹ ਤੁਸੀਂ ਜ਼ਰੂਰ ਕਰਿਓ ਮੇਰੇ ਕੋਲ ਰਹਿ ਗਈ ਹੋਵੇ ਤਾਂ। ਪਰ ਇੰਨੀ ਗੱਲ ਜ਼ਰੂਰ ਆ ਕਿ ਪ੍ਰਗਟ ਸਿੰਘ ਹੋਰਾਂ ਨੇ ਆਪਣੀ ਅਹੁਦੇ ਨੂੰ ਸੰਭਾਲ ਲਿਆ, ਪਰ ਜਿਵੇਂ ਉਹਨਾਂ ਨੇ ਅਹੁਦੇ ਨੂੰ ਸੰਭਾਲਣ ਦੇ ਮੌਕੇ ਭਾਸ਼ਣ ਦਿੱਤਾ ਉਹ ਬੜਾ ਤੱਤਾ ਭਾਰਾ ਸੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਜਿਹੜੇ ਸੱਤਾਧਾਰੀ ਧਿਰ ਦੇ ਨੇਤਾ ਖੱਸੀ ਹੋ ਚੁੱਕੇ ਆ, ਮਤਲਬ ਨਪੁੰਸਕ ਅਹੁਦਾ ਮਤਲਬ ਇਹ ਆ। ਉਹਨਾਂ ਨੇ ਇਹੋ ਜਿਹਾ ਸ਼ਬਦ ਵਰਤਿਆ, ਇਹ ਪਹਿਲੀ ਵਾਰ ਆ। ਜਦੋਂ ਉਹ ਇਹ ਗੱਲਾਂ ਕਹਿ ਰਹੇ ਸੀ ਉਦੋਂ ਹਾਜ਼ਰੀਨ ਸੀ ਜਿਹੜੇ ਉੱਥੇ ਸਮਰਥਕ ਆਏ ਸੀ, ਜਿਹੜੇ ਹੋਰ ਨੇਤਾ ਸੀ, ਉਹ ਵੀ ਇਸ ਗੱਲੋਂ ਹੈਰਾਨ ਸੀ ਕਿ ਅੱਜ ਪ੍ਰਗਟ ਸਿੰਘ ਹੋਰ ਰੌਂ ਦੇ ਵਿੱਚ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਅਸੀਂ ਗੂੰਗਿਆਂ ਅਤੇ ਬੋਲਿਆਂ ਨੂੰ ਪਰੇ ਕਰ ਦਿਆਂਗੇ। ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਪੰਜਾਬ ਨੂੰ ਬਚਾਵਾਂਗੇ ਅਤੇ ਅਸੀਂ ਇਕਜੁੱਟ ਹਾਂ। ਇੱਥੇ ਰਾਜਾ ਵੜਿੰਗ ਦੀ ਗੱਲ ਵੀ ਨੋਟ ਕਰਨ ਵਾਲੀ ਸੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਕੋਈ ਵੀ ਪ੍ਰਧਾਨ ਬਣ ਜਾਂਦਾ ਮੈਂ ਕਾਂਗਰਸ ਦੇ ਨਾਲ ਖੜ੍ਹਾ, ਮੈਂ ਆਪਣੇ ਵੱਲੋਂ ਮਿਹਨਤ ਕੀਤੀ, ਜਿਹੜੇ ਹੁਣ ਆ ਇਹ ਵੀ ਬਹੁਤ ਮਿਹਨਤ ਕਰਨਗੇ, ਪਰ ਮੈਂ ਰਾਹੁਲ ਗਾਂਧੀ ਦਾ ਸਿਪਾਹੀ ਹਾਂ। ਉਹਨਾਂ ਨੇ ਜ਼ੋਰ ਦੇ ਕੇ ਚਿੱਥ ਕੇ ਇਹ ਗੱਲ ਕਹੀ ਆ ਕਿ ਰਾਹੁਲ ਗਾਂਧੀ ਮੈਨੂੰ ਜਿੱਥੇ ਕਹਿਣਗੇ, ਜਦੋਂ ਕਹਿਣਗੇ, ਉਵੇਂ ਹੀ ਕਰੂੰ ਮੈਂ।
0: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ ਤੀਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਅਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ 'ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
3: ਮੈਂ ਕਿਸੇ ਹੋਰ ਦੇ ਨਾਲ ਹੋਵਾਂ ਨਾ ਹੋਵਾਂ, ਪਰ ਮੈਂ ਰਾਹੁਲ ਗਾਂਧੀ ਦੇ ਨਾਲ ਆ, ਅਤੇ ਭਾਵੇਂ ਮੇਰੀ ਅਗਲੀ ਵਾਰ ਸਾਡੀ ਟਿਕਟ ਵੀ ਕੱਟੀ ਜਾਵੇ ਤਾਂ ਵੀ ਕੋਈ ਨਹੀਂ, ਪਰ ਮੈਂ ਰਾਹੁਲ ਗਾਂਧੀ ਨਾਲ ਆ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਮੈਂ ਆਪਣੇ ਸਮਰਥਕਾਂ ਦੇ ਨਾਲ ਗੱਲ ਕਰ ਲਈ ਆ। ਮਤਲਬ ਇਹ ਜੀ ਕਿ ਆਉਂਦੇ ਸਮੇਂ ਦੇ ਵਿੱਚ ਕਾਂਗਰਸ ਇਕਜੁੱਟ ਹੁੰਦੀ ਕਿ ਨਹੀਂ ਹੁੰਦੀ, ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ। ਉਦਾਂ ਚੰਨੀ ਸਾਹਿਬ ਨੇ ਵੀ ਇਹ ਗੱਲ ਕਹੀ ਆ ਕਿ ਭਾਈ ਅਸੀਂ ਇਕਜੁੱਟ ਹਾਂ। ਰਾਣਾ ਗੁਰਜੀਤ ਸਿੰਘ ਹੋਰੀ ਵੀ ਇਹ ਗੱਲ ਕਹਿੰਦੇ ਆ। ਪ੍ਰਤਾਪ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਹ ਗੱਲ ਕਹੀ ਆ। ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਵੀ ਇਹ ਗੱਲ ਕਹੀ ਆ। ਸਮਾਂ ਦੱਸੂਗਾ, ਪਰ ਪ੍ਰਗਟ ਸਿੰਘ ਹੋਰੀ ਕਿਉਂਕਿ ਹਾਕੀ ਦੇ ਖਿਡਾਰੀ ਰਹੇ ਆ, ਸਾਬਕਾ ਖਿਡਾਰੀ ਆ, ਉਹਨਾਂ ਨੇ ਤਾਂ ਆਪਦੀ ਹਾਕੀ ਦੀ ਟੀਮ ਵਾਂਗੂ ਗੱਲ ਕੀਤੀ ਆ। ਉਹਨਾਂ ਨੇ ਗੱਲ ਕਹੀ ਆ ਕਿ ਗੋਲਕੀਪਰ ਦੇ ਤੌਰ ਦੇ ਉੱਤੇ ਸਾਡਾ ਆਹ ਖਿਡਾਰੀ, ਪੈਨਲਟੀ ਕਾਰਨਰ ਦੇ ਲਈ ਸਾਡਾ ਆਹ ਖਿਡਾਰੀ, ਆਹ ਖਿਡਾਰੀ ਸਾਡਾ ਬਾਹਰ ਹੁੰਦਾ ਅਤੇ ਆਹ ਖਿਡਾਰੀ ਸਾਡਾ ਅੰਦਰ ਰਹਿ ਕੇ ਰਣਨੀਤੀ ਘਾੜਾ, ਅਤੇ ਚਰਨਜੀਤ ਸਿੰਘ ਚੰਨੀ ਬੇਹੱਦ ਤੇਜ਼ ਤਰਾਰ ਰਣਨੀਤੀ ਘਾੜੇ ਆ। ਇਹ ਮੌਕੇ ਦੇ ਉੱਤੇ ਚੱਲਦੇ ਖੇਡ ਦੇ ਵਿੱਚ, ਮੈਦਾਨ ਦੇ ਵਿੱਚ ਕਿਸ ਤਰੀਕੇ ਨਾਲ ਫਿਰਕੀ ਘੁਮਾਉਂਦੇ ਆ, ਇਹਨਾਂ ਦੇ ਉੱਤੇ ਬੜਾ ਦਾਰੋਮਦਾਰ ਆ। ਸੋ ਮਤਲਬ ਇਹ ਜੀ ਕਿ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਦੀ ਟੀਮ ਨੂੰ ਵਡਿਆਉਣ ਦੀ ਅਤੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਆ। ਸਮਾਂ ਦੱਸੂਗਾ ਬਣਦਾ ਕੀ ਆ, ਕਾਂਗਰਸ ਕੀ ਕਰਦੀ ਆ, ਜੇ ਕਾਂਗਰਸ ਮਜ਼ਬੂਤ ਹੁੰਦੀ ਆ ਤਾਂ ਕੀ ਆਪ ਦਾ ਨੁਕਸਾਨ ਹੁੰਦਾ, ਜੇ ਕਾਂਗਰਸ ਕਮਜ਼ੋਰ ਰਹਿੰਦੀ ਹੈ ਤਾਂ ਕੀ ਆਪ ਦਾ ਫਾਇਦਾ ਜਾਂ BJP ਦਾ ਫਾਇਦਾ ਹੁੰਦਾ, ਜੇ ਪੰਥਕ ਵੋਟ ਵੰਡੀ ਜਾਂਦੀ ਆ ਤਾਂ ਕੀ BJP ਨੂੰ ਲਾਭ ਹੁੰਦਾ, ਕਿਉਂਕਿ BJP ਦਾ ਧਿਆਨ ਇਸ ਵੇਲੇ ਦਲਿਤ ਭਾਈਚਾਰਾ ਅਤੇ ਹਿੰਦੂ ਵਰਗ ਦੇ ਉੱਤੇ ਸਭ ਤੋਂ ਵੱਧ ਆ। ਮੇਰੀ ਇੱਕ BJP ਨੇਤਾ ਨਾਲ ਗੱਲ ਹੋਈ, ਉਹ ਕਹਿੰਦੇ ਬਾਈ ਜੀ ਅਸਲ ਦੇ ਵਿੱਚ ਗੱਲ ਇਹ ਆ ਕਿ ਸਿੱਖ ਭਾਈਚਾਰੇ ਦੀ ਵੋਟ ਤਾਂ ਕਈ ਥਾਵਾਂ 'ਤੇ ਵੰਡੀ ਜਾਣੀ ਆ, ਕੁਝ ਸਿਮਰਨਜੀਤ ਸਿੰਘ ਮਾਨ ਦੇ ਧੜੇ ਨੂੰ, ਕੁਝ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਕੁਝ ਵੋਟ ਅੰਮ੍ਰਿਤਪਾਲ ਸਿੰਘ ਦੀ ਧਿਰ ਨੂੰ, ਕੁਝ ਕਾਂਗਰਸੀ ਵੀ ਖਿੱਚ ਕੇ ਲੈ ਜਾਣਗੇ, ਪਰ ਹਿੰਦੂ ਭਾਈਚਾਰਾ ਅਤੇ ਦਲਿਤ ਭਾਈਚਾਰੇ ਦੇ ਉੱਤੇ ਸਾਡੇ ਡੋਰੇ ਵੱਧ ਆ। ਉਹ ਕਹਿੰਦੇ ਜੀ ਆਉਂਦੇ ਸਮੇਂ ਦੇ ਵਿੱਚ ਅਕਤੂਬਰ ਦੇ ਮਹੀਨੇ ਦੇ ਵਿੱਚ ਹੀ ਬਹੁਤ ਵੱਡੀਆਂ ਰਾਜਨੀਤਿਕ ਤਬਦੀਲੀਆਂ ਹੋਣ ਦੀ ਆਸ ਆ, ਅਤੇ ਆਪਾਂ ਪਿਛਲੇ ਦਿਨਾਂ ਵਿੱਚ ਵੇਖਿਆ ਵੀ ਆ ਕਈ ਤਰ੍ਹਾਂ ਦਾ ਮਾਹੌਲ ਬਦਲਿਆ ਪਿਛਲੇ ਕੁਛ ਦਿਨਾਂ ਦੇ ਵਿੱਚ। ਇੱਕ ਗੱਲ ਜਾਣੇ ਜਾਂਦੇ ਹੋਰ ਦੱਸ ਦਈਏ, ਰਾਜਵੀਰ ਸਿੰਘ ਘੁੰਮਣ ਜਿਹੜੇ ਕਿ OSD ਆ ਭਗਵੰਤ ਸਿੰਘ ਮਾਨ ਹੋਰਾਂ ਦੇ, ਉਹਨਾਂ ਦੀ FIR ਰੱਦ ਨਹੀਂ ਹੋਈ। ਸੁਪਰੀਮ ਕੋਰਟ ਦੇ ਵੱਲੋਂ ਰਾਹਤ ਦਿੱਤੀ ਗਈ ਆ ਕਿ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੋਊਗੀ, ਪਰ ਉਹ ਪੜਤਾਲ ਦੇ ਵਿੱਚ ਸਹਿਯੋਗ ਦੇਣਗੇ। ਪਰ CBI ਦੇ ਵੱਲੋਂ ਦਰਜ ਕੀਤੇ ਗਏ ਪਰਚੇ ਨੂੰ ਰੱਦ ਨਹੀਂ ਕੀਤਾ ਗਿਆ। ਹਾਂ, ਸੁਪਰੀਮ ਕੋਰਟ ਨੇ CBI ਨੂੰ ਨੋਟਿਸ ਜ਼ਰੂਰ ਜਾਰੀ ਕੀਤਾ। ਇਹ ਕੁੱਲ ਗੱਲਾਂ, ਕਿਉਂਕਿ ਕਈ ਗੱਲਾਂ ਨੂੰ ਵਧਾ ਕੇ ਕਈ ਗੱਲਾਂ ਨੂੰ ਘਟਾ ਕੇ ਪੇਸ਼ ਕੀਤਾ ਜਾਂਦਾ, ਪਰ ਸੱਚਾਈ ਇਹ ਆ ਕਿ ਘੁੰਮਣ ਹੋਰਾਂ ਨੂੰ ਮੁਕੰਮਲ ਤੌਰ 'ਤੇ ਰਾਹਤ ਨਹੀਂ ਮਿਲੀ, ਗ੍ਰਿਫਤਾਰੀ ਤੋਂ ਰਾਹਤ ਮਿਲੀ ਆ। ਪਰਚਾ ਹੈ, ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਸੋ ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਵਕਤ ਰੁਕਣ ਲਈ ਕਹਿ ਰਿਹਾ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮਿਹਰਬਾਨੀ।

0: ਖੁਸ਼
1: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ
2: ਕੋਈ ਗੱਲ ਨਹੀਂ ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ
3: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ
4: ਕਲਚਰ ਆਫ ਪੰਜਾਬ ਟਿਊਨ ਇਨ ਕਰਨੇ ਕੇ ਲੀਏ ਆਪਕਾ ਧੰਨਵਾਦ

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਆਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

0: ਸਭ ਪੰਜਾਬ ਦੇ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਇਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ

ਰਾਮ ਕਲੀ ਮਹੱਲਾ ਪੰਜਵਾਂ। ਦਾਵਾ ਅਗਨ ਰਹੇ ਹਰ ਬੂਟ, ਮਾਤ ਗਰਭ ਸੰਕਟ ਤੇ ਛੂਟ। ਜਾਂ ਕਾ ਨਾਮ ਸਿਮਰਤ ਪਹੁ ਜਾਏ, ਤੈਸੇ ਸੰਤ ਜਨਾ ਰਾਖੈ ਹਰ ਰਾਏ। ਐਸੇ ਰਾਖਣ ਹਰ ਦਿਆਲ, ਜਦ ਕਾ ਦੇਖੋ ਤੁਮ ਪ੍ਰਤਪਾਲ ਰਹਾਓ। ਜਲ ਪੀਵਤ ਜਿਉਂ ਤਿਖਾ ਮਿਟੰਤ, ਤਨ ਬਿਕਸੈ ਗ੍ਰਹਿ ਆਵਤ ਕੰਤ। ਲੋਭੀ ਕਾ ਤਨ ਪ੍ਰਾਣ ਆਧਾਰ, ਤਿਉਂ ਹਰ ਜਨ ਹਰ ਹਰ ਨਾਮ ਪਿਆਰ। ਕਿਰਸਾਨੀ ਜਿਉਂ ਰਾਖੈ ਰਖਵਾਲਾ, ਮਾਤ ਪਿਤਾ ਦਇਆ ਜਿਉਂ ਬਾਲਾ। ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉਂ ਹਰ ਜਨ ਰਾਖੈ ਕੰਠ ਲਾਏ। ਜਿਉਂ ਅੰਦਲੇ ਪੇਖ

ਨਾਮ ਸਗਲੇ ਉਦਾਰ ਜਿਉ ਪਾਵਕ ਸੰਗ ਸੀਤ ਕੋ ਨਾਸ ਐਸੇ ਪ੍ਰਾਇਸ਼ਤ ਸੰਤ ਸੰਗ ਬਿਨਾਸ ਜਿਉ ਸਾਬਨ ਕਾਪਰ ਉਜਲ ਹੋਤ ਨਾਮ ਜਬਤ ਸਭ ਬ੍ਰਹਮ ਪਉ ਖੋਤ ਜਿਉ ਚਕਵੀ ਸੂਰਜ ਕੀ ਆਸ ਜਿਉ ਚਾਤਰਕ ਬੂੰਦ ਕੀ ਪਿਆਸ ਜਿਉ ਕੁਰੰਕ ਨਾਦ ਕਰਨ ਸਮਾਨੇ ਤਿਉ ਹਰ ਨਾਮ ਹਰ ਜਨ ਮਨੈ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆਲ ਭਏ ਤਾਂ ਆਏ ਚੀਤ ਦਇਆ ਧਾਰੀ ਤਿੰਨ ਧਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ

ਨਾਰੀ ਆਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸਭ

ਮੇਰਾ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣ ਆਏ, ਕਹੇ ਨਾਨਕ ਵਿਚਾਰ ਦੇਖੋ ਵਿਣ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਜਿਨ ਕਉ ਨਦਰ ਕਰਮ ਹੋਵੈ ਹਿਰਦੈ ਤਨਾ ਸਮਾਣੀ, ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ। ਕਹੇ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜਾਓ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜਾਓ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੈ ਲਾਇਆ ਪਹਾਓ। ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਕਤ ਆਪੋ ਪਾਏ ਕਹਿ ਕਰਤਾ, ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ। ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਇੱਕ ਸਿਉ ਲਿਵ ਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜਾਓ ਤੱਤੈ ਸਾਰ ਨਾ ਜਾਣੀ। ਤੀਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੇ ਨਾਨਕ ਸੋ ਤਤ ਪਾਏ ਜਿਸਨੋ ਅੰਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਇਹ ਵਰਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ।

ਇਸ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ, ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ toplinkfinancial.com।

0: Basta call karo 204-772-1313. Canada's number one provider of training, consulting, and software for the transportation industry. ACE ACI, e-manifest, permits, CTPA, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਚਰਡ ਆਟੋ ਬੋਡੀ ਸ਼ਾਪ ਵਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ ਨਾ ਕਿ ਸਿਰਫ ਕਿਸਮਤ ਨਾਲ ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ ਕਲੀਅਰ ਤੇ ਰਿਜ਼ਲਟ ਓਰੀਐਂਟਿਡ ਅਪਰੋਚ ਨਾਲ ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ ਕਾਲ 204-979-0786 ਨੂਰਾ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ
5: ਵਿਨੀਪੈਗ ਵਾਲਿਓ ਤਿਆਰ ਹੋ ਜਾਓ ਗੱਜਾ ਬਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ
6: ਨਵੀਂ ਮੈਨੇਜਮੈਂਟ ਟੀਮ ਟੂ ਸਪੈਸ਼ਲ ਰੀਓਪਨਿੰਗ ਪ੍ਰਾਈਸਿਸ ਦੇ ਨਾਲ 1115 ਗੇਟਵੇ ਰੋਡ ਸਟੋਰ ਫਰੈਸ਼ ਲੁੱਕ ਫਰੈਸ਼ ਟੀਮ ਤੇ ਉਹੀ ਗਰਚਾ ਬਰੋਸ ਦਾ ਡਿਲੀਸ਼ੀਅਸ ਟੇਸਟ
5: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ ਮੈਰੀਨੇਟ ਚਿਕਨ ਲੈਗਸ ਐਂਡ ਥਾਈਸ ਵਿੰਗਸ ਟਿੱਕਾ ਫਿਸ਼ ਗੋਟ ਲੈਂਬ ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁੱਕ ਆਈਟਮਸ ਹਰ ਫੈਮਿਲੀ ਹਰ ਪਾਰਟੀ ਦੇ ਲਈ ਪਰਫੈਕਟ
7: ਵਿਨੀਪੈਗ ਵਾਲਿਓ ਗਰਚਾ ਬਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ
6: ਵਿਜ਼ਿਟ ਗਰਚਾ ਬਰੋਸ 1115 ਗੇਟਵੇ ਰੋਡ ਯੂਨਿਟ 5 ਲੋਕੇਸ਼ਨ
5: Garcha Bros, taste that brings everyone together.
8: Sigri Indian Bistro, amazing fine dine experience. Enjoy karo inada special lunch, tandoori parante te amritsari kulche, sham 4 baje tak. Is de naal naal Indo Chinese menu vi te inade famous tandoori appetizers da ta jawab hi nahi. Har cheez tuhade order te bilkul fresh banai jandi hai. Te je inadi famous biryani, paneer tikka masala, goat curry, butter chicken na khade te ki khada 7 days a week. 11 a.m. to 10:30 p.m. 55 Waterford Green Common. Dine in your takeout lake. Call karo 204-777-3300.
9: ਘਰ ਵਰਗਾ ਟੇਸਟ ਸੁਪਨਾ ਜਿਹਾ ਲੱਗਦਾ ਹੈ ਨਾ ਬਿਲਕੁਲ ਨਹੀਂ ਜ਼ਰੂਰ ਇੰਡੀਅਨ ਸਵੀਟਸ ਦੀ ਇਹ ਸਪੈਸ਼ਲਿਟੀ ਹੈ 50 ਤੋਂ ਵੀ ਵੱਧ ਤਰ੍ਹਾਂ ਦੀਆਂ ਹੋਮਮੇਡ ਸਵੀਟਸ ਹਮੇਸ਼ਾ ਫਰੈਸ਼ ਇੰਨਾ ਹੀ ਨਹੀਂ ਹਰ ਤਰ੍ਹਾਂ ਦਾ ਇੰਡੀਅਨ ਸਟਰੀਟ ਫੂਡ ਵੀ ਅਵੇਲੇਬਲ ਹੈ ਕੁਲਚੇ ਛੋਲੇ ਛੋਲੇ ਭਟੂਰੇ ਗੋਲ ਗੱਪੇ ਦਹੀਂ ਭੱਲੇ ਸਟਫ ਕੁਲਚਾ ਨਿਊਟਰੀ ਕੁਲਚਾ ਨੂਡਲ ਬਰਗਰ ਗੋਭੀ ਪਕੌੜਾ ਸਮੋਸਾ ਟਿੱਕੀ ਵੈਜ ਪਨੀਰ ਜਾਂ ਬ੍ਰੈਡ ਪਕੌੜਾ ਤੇ ਹੋਰ ਵੀ ਬਹੁਤ ਕੁਛ ਤੇ ਸਭ ਤੋਂ ਬਾਅਦ ਮਿਲਕ ਬਦਾਮ ਤੇ ਰਸ ਮਲਾਈ ਵੀ ਆ ਗਿਆ ਨਾ ਮੂੰਹ ਦੇ ਵਿੱਚ ਪਾਣੀ ਸਵਾਜੀ ਪਹੁੰਚੋ 55 Waterford Green Common. Call 204-633-2224. Eat in or take out 9 a.m. to 8 p.m. Sarur Indian Sweets.
10: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਹੈ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
11: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ Flexible timings, free demo class. Aaj hi call karo 204-463-0110.
12: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਏਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪਾਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
13: ਬਈ ਸਾਡਾ ਬਾਪੂ ਮੱਖਣ ਸੋਂ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ अपने ऑटो वर्क्स वाले ना हरेक मेक ते मॉडल दिया कारां दी तसल्ली बख्श मैकेनिकल रिपेयर कर दे, ऑयल चेंज, व्हील अलाइनमेंट, टैक्सी लिमोजिन दी सेफ्टी कर दे, भाई बॉडी दा को माड़ा मोटा रिपेयर दा कम एंड डेंटिंग पेंटिंग दा ओ भी हो जू जे विंडशील्ड रिपेयर करवानी है जां फिर करवानी है रिप्लेस ओ भी चक देणगे। हां नाले जे होर गड्डी लैण दा विचार है पर यूज्ड कारां वी हुंदियां ना कोले, भाई जाना किथे अपने 306 स्टैनली स्ट्रीट विनीपेग, याद रखियो सिकंदर नूं फोन कर लियो ऑटो वर्क्स वाले 204-942-4690 भाई 204-942-4690 लब्बे।
14: ਵਿਨੀਪੈਗ ਦਾ ਅਸਲੀ ਰੇਡੀਓ, ਰੇਡੀਓ ਧਮਾਲ।

0: ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ। ਨਿਗਾਹ ਮਾਰ ਲੈਂਦੇ ਅੱਜ ਦੇ ਦਿਨ ਦੇ ਉੱਤੇ 14 ਅਕਤੂਬਰ ਹੋ ਚੁੱਕੀ ਆ ਅਤੇ ਬੁੱਧਵਾਰ ਦਾ ਦਿਨ, ਬੁੱਧ ਕੰਮ ਸ਼ੁੱਧ ਹੋ ਚੁੱਕਿਆ ਜੀ। ਅਤੇ ਟੈਂਪਰੇਚਰ ਦੀ ਗੱਲ ਕਰਦੇ ਹਾਂ, 9 ਡਿਗਰੀ ਟੈਂਪਰੇਚਰ ਅਤੇ ਵੱਧ ਤੋਂ ਵੱਧ 12 ਡਿਗਰੀ ਟੈਂਪਰੇਚਰ ਅੱਜ ਦਾ ਰਹੂਗਾ ਜੀ। ਸੂਰਜ ਦੇਵਤਾ ਜੀ ਛਾਏ ਰਹਿਣਗੇ ਪਰ ਵਿੱਚ ਵਿੱਚ ਬੱਦਲਾਂ ਦਾ ਦਬਦਬਾ ਅੱਜ ਦੇਖਣ ਨੂੰ ਮਿਲੇਗਾ ਅਤੇ ਜ਼ਿਆਦਾ ਬੱਦਲ ਹੀ ਦੇਖਣ ਨੂੰ ਮਿਲ ਰਹੇ ਨੇ, ਕਲਾਊਡਸ ਹੋਣਗੇ ਅਤੇ ਪਰ ਮਿਕਸ ਮੈਜਾ ਚੱਲੂਗਾ। ਵਿੱਚ ਸੂਰਜ ਦੇਵਤਾ ਜੀ ਵੀ ਵਿੱਚ ਵਿੱਚ ਝਾਤੀਆਂ ਆਪਾਂ ਨੂੰ ਮਾਰਦੇ ਰਹਿਣਗੇ। ਜੇ ਗੱਲ ਕਰਦੇ ਹਾਂ ਹਵਾ ਦੀ ਰਫ਼ਤਾਰ ਦੀ, 8 ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੂਗੀ। ਸੁਬਹਾ ਸੁਬਹਾ 7:48 'ਤੇ ਸੂਰਜ ਦੇਵਤਾ ਜੀ ਨੇ ਆਪਾਂ ਨੂੰ ਦਰਸ਼ਨ ਦਿੱਤੇ ਨੇ ਅਤੇ 6:40 'ਤੇ ਆਪਾਂ ਨੂੰ ਬਾਏ ਬਾਏ ਕਹਿਣਗੇ। ਗੱਲ ਕਰਦੇ ਹਾਂ ਜੀ ਅੰਮ੍ਰਿਤਸਰ ਗੁਰੂ ਕੀ ਨਗਰੀ ਦੀ। ਅੰਮ੍ਰਿਤਸਰ ਦਾ ਰਾਤ ਦਾ ਟੈਂਪਰੇਚਰ 22 ਡਿਗਰੀ ਨੋਟ ਕੀਤਾ ਗਿਆ। ਸੁਬਹ ਸਵੇਰ ਦਾ ਜਿਹੜਾ ਟੈਂਪਰੇਚਰ ਹੈ ਜੀ ਉਹ 23 ਡਿਗਰੀ ਅਤੇ ਆਫਟਰਨੂਨ ਦਾ ਜਿਹੜਾ ਹੈਗਾ ਉਹ ਵੀ 29 ਡਿਗਰੀ ਆ। ਫੀਲ ਲਾਈਕ ਵੀ 29 ਡਿਗਰੀ ਆ, ਜਾਣੀ ਕਿ ਥੋੜ੍ਹਾ ਜਿਹਾ ਟੈਂਪਰੇਚਰ ਡਾਊਨ ਜਿਹੜਾ ਦੇਖਣ ਨੂੰ ਮਿਲ ਰਿਹਾ, ਜਾਣੀ ਕਿ ਥੋੜ੍ਹੀ ਰਾਹਤ ਜੀ ਜਿਹੜੀ ਅੰਮ੍ਰਿਤਸਰ ਦੇ ਨਾਲ ਦੇ ਲੱਗਦੇ ਏਰੀਆ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਅਤੇ ਆਪਾਂ ਕੱਲ੍ਹ ਵੀ ਇਸ ਵਿਸ਼ੇ ਦੇ ਉੱਤੇ ਗੱਲਾਂ ਬਾਤਾਂ ਕੀਤੀਆਂ ਸੀ, ਜੋ ਆਪਣੇ ਪੰਜਾਬ ਦੇ ਵਿੱਚੋਂ ਆਪਾਂ ਨੂੰ ਸੈਡ ਜੀਆਂ ਨਿਊਜ਼ ਸਾਹਮਣੇ ਆਈਆਂ। ਤਾਂ ਕਿਸੇ ਮਾਂ ਦਾ ਪੁੱਤ ਨਾ ਮਰੇ, ਇਹੀ ਆਪਣੀਆਂ ਤਾਂ ਦੁਆਵਾਂ ਹੁੰਦੀਆਂ ਨੇ ਹਮੇਸ਼ਾ। ਅਤੇ ਪਰ ਜਦੋਂ ਕਿ ਇਨਸਾਫ ਦੀ ਗੱਲ ਕਰਦਾ ਤਾਂ ਉਹਦੇ ਨਾਲ ਕਿਉਂ ਧੱਕਾ ਹੁੰਦਾ, ਜਿੱਥੇ ਆਪਾਂ ਕਹਿੰਦੇ ਕਿ ਪੰਜਾਬ 'ਚ ਟੂ ਟੂ ਦੀ ਥਾਂ ਹੁਣ ਠਾਹ ਠਾਹ ਦੀਆਂ ਜਿਹੜੀਆਂ ਆਵਾਜ਼ਾਂ ਹੁੰਦੀਆਂ, ਕਿਉਂ ਨੇ, ਉਹਦੇ ਪਿੱਛੇ ਕੀ ਰੀਜ਼ਨ ਨੇ? ਅਤੇ ਜਿਹੜਾ ਪਰਵਿੰਦਰ ਜਿਹਨੂੰ ਆਪਾਂ ਝੋਟੇ ਦੇ ਨਾਮ ਨਾਲ ਜਾਣਦੇ ਸੀਗੇ ਅਤੇ ਉਹਦੇ ਜਿਹੜੇ ਕਾਤਲ ਨੇ ਉਹਨਾਂ ਨੂੰ ਰਾਜਸਥਾਨ ਤੋਂ ਸਾਲਾਸਰ ਤੋਂ ਅਸ਼ਵਨੀ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ। ਅਤੇ ਇਹ ਜਿਹੜੀਆਂ ਅਪਡੇਟਸ ਨੇ ਤੁਹਾਡੇ ਨਾਲ ਅਤੇ ਹੋਰ ਵੀ ਬਹੁਤ ਸਾਰੇ ਟੋਪਿਕ ਨੇ ਜਿਹੜੇ ਆਪਾਂ ਤੁਹਾਡੇ ਨਾਲ ਡਿਸਕਸ਼ਨ ਕਰਾਂਗੇ। ਅੱਜ ਦਾ ਪ੍ਰੋਗਰਾਮ ਜੀ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਗਿਆ ਅਤੇ 1:25 ਦੇ ਰਾਊਂਡ ਰਾਜਮਾਨ ਜੀ ਆਪਣੇ ਕੋਲ ਪਹੁੰਚ ਜਾਣਗੇ। ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅਤੇ ਬਹੁਤ ਸਾਰੇ ਟੋਪਿਕ ਨੇ ਜਿਨ੍ਹਾਂ ਉੱਤੇ ਆਪਾਂ ਡਿਸਕਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਯੋਗਦਾਨ ਪਾ ਸਕਦੇ ਹੋ। 204-780-8881 'ਤੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਅਤੇ ਸਰਦੀਆਂ ਦਾ ਮੌਸਮ ਆ ਚੁੱਕਿਆ ਆ, ਆਲਮੋਸਟ ਆਪਾਂ ਸਰਦੀਆਂ 'ਚ ਐਂਟਰ ਕਰ ਚੁੱਕੇ ਹਾਂ, ਹਲਕਾ ਜਿਹਾ ਐਂਟਰ ਕਰ ਚੁੱਕੇ ਹਾਂ ਅਤੇ ਥੋੜ੍ਹਾ ਥੋੜ੍ਹਾ ਹੁਣ ਅੱਗੇ ਨੂੰ ਵੱਧਦੇ ਜਾਂਦੇ ਹਾਂ ਅਤੇ ਸਨੋਅ ਦੇ ਰੁੱਖ ਵੱਲ ਫਿਰ ਵਧਾਂਗੇ ਹੌਲੀ ਹੌਲੀ। ਪਰ ਸ਼ੁਰੂਆਤ ਇੱਕ ਤਰ੍ਹਾਂ ਦੀ ਹੋ ਚੁੱਕੀ ਹੈ, ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਜਦੋਂ ਬਾਹਰ ਅੰਦਰ ਜਾਂਦੇ ਹੋ ਤਾਂ ਜੈਕਟ ਵਗੈਰਾ ਹੁੱਡੀਆਂ ਵਗੈਰਾ ਪਾ ਕੇ ਬਾਹਰ ਨਿਕਲਿਆ ਕਰੋ, ਕਿਉਂਕਿ ਵਿਨੀਪੈਗ ਦਾ ਵੈਦਰ ਆ ਜਿਹੜਾ ਥੋੜ੍ਹਾ ਜਿਹਾ ਚੇਂਜ ਹੋ ਚੁੱਕਿਆ। ਅਤੇ ਜੇ ਹੁਣ ਬੱਸ ਦੀ ਵੇਟ ਕਰਦੇ ਹੋ ਸਨੋਅ ਦੇ ਵਿੱਚ, ਚਾਹੁੰਦੇ ਹੋ ਕਿ ਕੁਝ ਚੇਂਜਸ ਆ ਜਾਣ ਲਾਈਫ ਦੇ ਵਿੱਚ, ਤਾਂ ਤੁਹਾਨੂੰ ਦੱਸ ਗਏ ਫਿਰ ਗੰਡੂ ਆਟੋ ਸੇਲ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਬਹੁਤ ਸਾਰੀਆਂ ਇਸ ਟਾਈਮ ਯੂਜ਼ਡ ਕਾਰਾਂ, ਵੈਨ ਐਸ ਯੂ ਵੀ ਤੁਹਾਨੂੰ ਦੱਸ ਗਏ, ਬਹੁਤ ਸਾਰੀਆਂ ਸਸਤੀਆਂ ਡੀਲਾਂ ਦੇ ਉੱਤੇ ਲੱਗੀਆਂ ਹੋਈਆਂ ਨੇ। ਅਤੇ ਜੇ ਚਾਹੁੰਦੇ ਹੋ ਬੱਸ ਦੀ ਵੇਟ ਸਨੋਅ ਦੇ ਵਿੱਚ ਨਹੀਂ ਕਰਨੀ ਫਿਊਚਰ ਦੇ ਵਿੱਚ, ਤਾਂ ਹੁਣੇ ਗੱਡੀ ਲੈ ਲਓ ਜੀ, ਬਸ ਗੱਡੀ ਦੀ ਸੈਲਫ ਜੀ ਮਾਰੀ ਅਤੇ ਬਸ ਹੀਟ ਜੀ ਚਲਾ ਕੇ ਕੰਮ 'ਤੇ ਪਹੁੰਚ ਗਏ। ਅਤੇ ਉਹਦੇ ਲਈ ਫਿਰ ਗੰਡੂ ਆਟੋ ਸੇਲ ਵਾਲਿਆਂ ਨਾਲ ਸੰਪਰਕ ਕਰਨਾ ਪੈਣਾ। ਮੇਜਰ ਮਿਨਰ ਵੀ ਰਿਪੇਅਰ ਕਰਕੇ ਦਿੰਦੇ, ਹਰ ਇੱਕ ਤਰ੍ਹਾਂ ਦੇ ਮਾਡਲ ਹੀ ਬ੍ਰੈਂਡ ਨਿਊ ਯੂਜ਼ਡ ਟਾਇਰ ਵੀ ਮਿਲ ਜਾਂਦੇ ਨੇ ਕੋਲ ਬੜੇ ਹੀ ਘੱਟ ਪ੍ਰਾਈਜ਼ ਉੱਤੇ। ਜੇ ਤੁਸੀਂ ਵਿੰਟਰ ਟਾਇਰ ਲੈਣੇ ਆ ਬਹੁਤ ਘੱਟ ਪ੍ਰਾਈਜ਼ ਦੇ, ਫਿਰ ਗੰਡੂ ਆਟੋ ਸੇਲ ਵਾਲਿਆਂ ਨਾਲ ਸੰਪਰਕ ਕਰ ਲਓ ਜੀ। 222 ਮੈਕਫਲ ਸਟ੍ਰੀਟ ਦੇ ਉੱਤੇ ਤੁਸੀਂ ਮਹਿੰਦਰ ਸਿੰਘ ਗੰਡੂ ਜੀ ਨਾਲ ਸੰਪਰਕ ਕਰ ਸਕਦੇ ਹੋ। 204-227-8028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਪੀਜ਼ਾ ਸਰੀ ਵਾਲਾ ਟੇਸਟ ਜੇ ਤੁਸੀਂ ਵਿਨੀਪੈਗ ਦੇ ਵਿੱਚ ਇੰਜੋਏ ਕਰਨਾ ਤਾਂ ਪੀਜ਼ਾ 24 ਹਮੇਸ਼ਾ ਯਾਦ ਰੱਖੋ, 9 ਲੋਕੇਸ਼ਨਾਂ ਇਹਨਾਂ ਦੀਆਂ। ਤੰਦੂਰੀ ਵਿੰਗਸ ਜਾਂ ਕਹਿ ਲਓ ਵੈਜੀ ਪਾਸਤਾ ਜਾਂ ਮਸ਼ਰੂਮ ਪਾਸਤਾ ਖਾਣ ਦਾ ਤੁਹਾਡਾ ਦਿਲ ਕਰ ਰਿਹਾ ਤਾਂ ਪੀਜ਼ਾ 24 ਜ਼ਰੂਰ ਵਿਜ਼ਿਟ ਕਰਿਓ। ਤੰਦੂਰੀ ਸਪੈਸ਼ਲ ਚਿਕਨ ਪੀਜ਼ਾ, ਬਟਰ ਚਿਕਨ ਪੀਜ਼ਾ ਅਤੇ ਚਿਕਨ ਚਪੋਟਲੇ, ਅਤੇ ਜੇ ਸਪੈਸ਼ਲ ਮੀਟ ਲਵਰਸ ਦੇ ਲਈ ਇਹਨਾਂ ਨੇ ਪੀਜ਼ਾ 9 ਟੋਪਿੰਗ ਦੇ ਨਾਲ ਡੀਲ ਆਈ ਹੋਈ ਹੈ। ਅਤੇ ਲਾਰਜ ਸਾਈਜ਼ ਪੀਜ਼ਾ ਸਿਰਫ $20 ਦਾ ਤੁਹਾਨੂੰ ਮਿਲ ਜੂਗਾ ਵਿਦ 11 ਟੋਪਿੰਗ ਦੇ ਨਾਲ। ਅਤੇ ਤੁਹਾਡੀ ਚੋਇਸ ਆ, ਤੁਸੀਂ ਵੈਜੀ ਇੰਜੋਏ ਕਰਨਾ ਚਾਹੁੰਦੇ ਹੋ ਜਾਂ ਨੋਨ ਵੈਜ ਇੰਜੋਏ ਕਰਨਾ ਚਾਹੁੰਦੇ ਹੋ। 11:25 5 ਸਟਰੀਟ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਪੀਜ਼ਾ 24। ਨੰਬਰ ਨੋਟ ਕਰ ਲਓ ਜੀ, 204-697-1313 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਚੈਂਪੀਅਨ ਟੋਇੰਗ ਵਾਲਿਆਂ ਦਾ ਨੰਬਰ ਜ਼ਰੂਰ ਆਪਦੇ ਕੋਲ ਸੇਵ ਕਰਕੇ ਰੱਖ ਲਓ, ਕਿਉਂਕਿ ਕਈ ਵਾਰੀ ਤੁਹਾਡੇ ਕਿਸੇ ਯਾਰ ਦੋਸਤ ਨੂੰ ਲੋੜ ਪੈ ਜਾਂਦੀ ਹੈਲਪ ਦੀ, ਤੁਸੀਂ ਕੰਮ ਕਰਦੇ ਬਿਜ਼ੀ ਹੁੰਦੇ ਹੋ ਅਤੇ ਸ਼ਿਫਟ ਛੱਡ ਕੇ ਜਾਇਆ ਨਹੀਂ ਜਾਂਦਾ ਹੈਲਪ ਕਰਨ, ਅਤੇ ਫਿਰ ਸਭ ਤੋਂ ਬੈਸਟ ਤਰੀਕਾ ਇਹੀ ਹੈ ਕਿ ਉਹਦੇ ਤੱਕ ਹੈਲਪ ਪਹੁੰਚਾ ਦੇਈਏ। ਅਤੇ ਜੇ ਕਈ ਵਾਰੀ ਰਾਹ 'ਚ ਜਾਂਦੇ ਹਾਂ ਕਿਸੇ ਦਾ ਕਿ ਗੱਡੀ ਜਿਵੇਂ ਸਲਿੱਪ ਹੋ ਜਾਂਦੀ ਸਨੋਅ ਦੇ ਵਿੱਚ, ਅਤੇ ਆਪਾਂ ਉਹਦੀ ਹੈਲਪ ਕਰਨਾ ਚਾਹੁੰਦੇ ਹੁੰਦੇ ਅਤੇ ਆਪਾਂ ਜੋਬ 'ਤੇ ਜਾ ਰਹੇ ਹੁੰਦੇ, ਚਾਹ ਕੇ ਵੀ ਆਪਾਂ ਹੈਲਪ ਨਹੀਂ ਕਰ ਪਾਉਂਦੇ ਗੇ। ਪਰ ਜੇ ਤੁਸੀਂ ਜਾਂਦੇ ਜਾਂਦੇ ਚੈਂਪੀਅਨ ਟੋਇੰਗ ਵਾਲਿਆਂ ਦਾ ਨੰਬਰ ਦੇ ਦੋਗੇ, ਕਿਤੇ ਨਾ ਕਿਤੇ ਉਹਨਾਂ ਤੱਕ ਹੈਲਪ ਜਿਹੜੀ ਪਹੁੰਚ ਜੂਗੀ। 204-633-6868 ਦੇ ਉੱਤੇ ਸੰਪਰਕ ਕਰ ਸਕਦੇ ਹੋ ਜੀ। ਚੈਂਪੀਅਨ ਟੋਇੰਗ ਦੀਆਂ ਸੇਵਾਵਾਂ ਲੈਣੀਆਂ ਹੁਣ, ਚਾਹੇ ਆਪਣੇ ਟਾਊਨ ਦੇ ਵਿੱਚ, ਆਪਣੀ ਸਿਟੀ ਦੇ ਵਿੱਚ ਜਾਂ ਨਾਲ ਲੱਗਦੇ ਏਰੀਏ, ਕਿਸੇ ਵੀ ਥੰਡਰ ਬੇ, ਬ੍ਰੈਂਡਨ, ਰਜ਼ਾਈਨਾ, ਕੈਲਗਰੀ, ਵਿਨੀਪੈਗ ਦੇ ਨਾਲ ਲੱਗਦੇ ਕਿਸੇ ਵੀ ਏਰੀਏ ਜਾਂ ਹਾਈਵੇ 11 ਅਤੇ 17 ਦੇ ਫੁੱਲ ਸਰਵਿਸ ਦਿੰਦੇ ਨੇ। ਅਤੇ ਰਿਪੇਅਰ ਸ਼ੋਪ ਵੀ ਨੇ ਥੰਡਰ ਬੇ ਓਨਟਾਰੀਓ ਦੇ ਵਿੱਚ ਹੈਗੀ ਆ। ਹੈਵੀ ਡਿਊਟੀ ਟੋਇੰਗ ਰਿਕਵਰੀ ਸਿਸਟਮ ਇਹਨਾਂ ਕੋਲ ਹੈਗੇ ਨੇ ਜੀ। ਐਮਰਜੈਂਸੀ ਸਪਿੱਲ ਹੋ ਗਿਆ ਜਾਂ ਕਈ ਵਾਰੀ ਆਪਣਾ ਟ੍ਰੇਲਰ ਜਿਹੜਾ ਆਪਾਂ ਨੂੰ ਹੁੰਦਾ ਕਿ ਹੁਣ ਆਪਾਂ ਖਾਲੀ ਕਰਨਾ ਪਊਗਾ ਅਤੇ ਹੁਣ ਕੀ ਕਰੀਏ, ਸਮਝ ਨਹੀਂ ਆ ਰਹੀ ਹੁੰਦੀ, ਕਰਨਾ ਕੁਝ ਨਹੀਂ, ਚੈਂਪੀਅਨ ਟੋਇੰਗ ਵਾਲਿਆਂ ਨੂੰ ਕਾਲ ਕਰ ਲਓ ਜੀ। ਇਹਨਾਂ ਕੋਲ ਇੱਦਾਂ ਦੇ ਰਿਕਵਰੀ ਏਅਰ ਰਿਕਵਰੀ ਸਿਸਟਮ ਨੇ ਜਿਹਦੇ ਨਾਲ ਤੁਹਾਨੂੰ ਜਿਹੜਾ ਟ੍ਰੇਲਰ ਆ ਉਹ ਵੀ ਤੁਹਾਡੀ ਜਿਹੜੀ ਰਿਕਵਰੀ ਹੁੰਦੀ ਹੈ ਸਮਾਨ ਦੀ, ਅਤੇ ਟ੍ਰੇਲਰ ਤੁਹਾਡਾ ਸਹੀ ਸਲਾਮਤ ਜਿਹੜਾ ਸਪਿੱਲ ਹੋਇਆ ਹੁੰਦਾ ਹੈ ਅਤੇ ਉਹ ਕੱਢ ਦਿੰਦੇ ਨੇ ਕਿਤੇ ਵੀ ਖੁੱਭਿਆ ਫਿਆ ਹੋਇਆ ਜਾਂ ਕਿਹੜੀ ਰੋਡ ਤੋਂ ਥੱਲੇ ਉੱਤਰ ਜਾਂਦਾ ਹੈ, ਤਾਂ ਤੁਸੀਂ ਬਸ ਚੈਂਪੀਅਨ ਟੋਈ ਵਾਲਿਆਂ ਨੂੰ ਕਾਲ ਕਰ ਲੈਣੀ ਹੈ 204-633-8868 ਦੇ ਉੱਤੇ। 24 ਘੰਟੇ ਰੋਡ ਦੇ ਉੱਤੇ ਸਰਵਿਸ ਦਿੰਦੇ ਨੇ। ਕਈ ਵਾਰੀ ਕਾਰ ਦਾ ਐਕਸੀਡੈਂਟ ਹੋ ਜਾਂਦਾ ਹੈ ਜਾਂ ਕੋਈ ਬ੍ਰੇਕਡਾਊਨ ਹੋ ਜਾਂਦਾ, ਸਮਝ ਨਹੀਂ ਆਉਂਦੀ ਕੀ ਕਰੀਏ, ਕਰਨਾ ਕੁਝ ਨਹੀਂ, ਚੈਂਪੀਅਨ ਟੋਈ ਨੂੰ ਬਸ ਕਾਲ ਕਰ ਲਓ। ਚਾਹੇ ਬੂਸਟਰ ਸਰਵਿਸ ਚਾਹੀਦੀ ਹੈ, ਚਾਹੇ ਗੱਡੀ ਦੀ ਚਾਬੀ ਅੰਦਰ ਰਹਿ ਗਈ ਹੈ ਜਾਂ ਚਾਬੀ ਮਿਲ ਨਹੀਂ ਰਹੀ, ਚਾਬੀ ਦਾ ਵੀ ਕੋਈ ਸਿਸਟਮ ਤੁਹਾਨੂੰ ਚਾਹੀਦਾ ਹੈ, ਤਾਂ ਉਹਦੇ ਲਈ ਫਿਰ ਚੈਂਪੀਅਨ ਟੋਈ ਵਾਲਿਆਂ ਨਾਲ ਸੰਪਰਕ ਕਰ ਸਕਦੇ। 24 ਘੰਟੇ ਰੋਡ ਦੇ ਉੱਤੇ ਸਰਵਿਸ ਹੈ ਜੀ, 204-633-8868 ਦੇ ਉੱਤੇ ਸੰਪਰਕ ਕਰਕੇ ਤੁਸੀਂ ਚੈਂਪੀਅਨ ਟੋਈ ਦੀਆਂ ਸੇਵਾਵਾਂ ਲੈ ਸਕਦੇ। ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਨਾਲ ਸੰਪਰਕ ਕਰ ਲਓ। ਵਨ ਸਟੋਪ ਡੈਸਟੀਨੇਸ਼ਨ ਆ ਜੀ, ਜੇ ਤੁਸੀਂ ਰੈਨੋਵੇਸ਼ਨ ਕਰਾਉਣੀ ਹੈ, ਇੰਟੀਰੀਅਰ ਐਕਸਟੀਰੀਅਰ ਚਾਹੀਦਾ ਜਾਂ ਕਮਰਸ਼ੀਅਲ ਬਿਲਡਿੰਗ ਦੇ ਲਈ ਕੋਈ ਸਮਾਨ ਚਾਹੀਦਾ, ਬਿਲਕੁਲ ਜੀ ਹਰ ਇੱਕ ਚੀਜ਼, ਹਰ ਇੱਕ ਆਈਟਮ ਤੁਹਾਨੂੰ ਹਾਜ਼ਰ ਮਿਲਦੀ ਹੈ, ਸਟੋਕ ਦੇ ਵਿੱਚ ਮਿਲਦੀ ਹੈ। ਚਾਹੇ ਤੁਸੀਂ ਡੋਰ ਲੋਕ ਲੈਣੇ ਆ, ਇੰਟੀਰੀਅਰ ਐਕਸਟੀਰੀਅਰ ਡੋਰ ਲੈਣੇ ਆ, ਅਤੇ ਬਹੁਤ ਵਰਾਇਟੀਆਂ ਦੇ ਤੁਹਾਨੂੰ ਜਿਹੜੇ ਡੋਰਾਂ ਦੇ ਮਾਡਲ ਮਿਲ ਜਾਂਦੇ ਆ, ਫਲੋਰ ਲੈਣੇ ਆ, ਟੱਬ ਲੈਣੇ ਆ, ਸ਼ਾਵਰ ਬੇਸ ਲੈਣੇ ਆ ਜਾਂ ਸ਼ਾਵਰ ਗਲਾਸ ਡੋਰ ਲੈਣੇ ਆ, ਹਰ ਇੱਕ ਚੀਜ਼ ਤੁਹਾਨੂੰ ਹਾਜ਼ਰ ਮਿਲਦੀ ਹੈ ਜੀ। ਬਹੁਤ ਵਰਾਇਟੀਆਂ ਮਿਲ ਜਾਂਦੀਆਂ ਨੇ, ਸਪੈਸ਼ਲ ਕਸਟਮ ਕਰਦੇ ਨੇ, ਚਿਕਨ ਜਿਹੜੇ ਕਿਚਨ ਦੇ ਕੈਬਿਨਸ ਹੁੰਦੇ ਆ ਉਹ ਵੀ ਆਪਦੇ ਕਸਟਮ ਕਰਦੇ ਨੇ। ਤੁਸੀਂ ਬਹੁਤ ਸਾਰੇ ਡਿਜ਼ਾਈਨ ਅਤੇ ਬਹੁਤ ਸਾਰੀਆਂ ਵਰਾਇਟੀਆਂ ਦੇਖਦੇ ਹੋ। ਸੀਲਿੰਗ ਟਾਈਲਸ ਦੇ ਫੁੱਲ ਪੈਕੇਜ ਚੱਲ ਰਹੇ ਨੇ ਇਸ ਟਾਈਮ, ਅਤੇ ਟੀ ਵੀ ਐਂਟਰਟੇਨਮੈਂਟ ਯੂਨਿਟ ਚਾਹੀਦਾ ਤੁਹਾਨੂੰ 1500 ਤੋਂ ਸਟਾਰਟ ਆ, ਅਤੇ ਬਹੁਤ ਸਾਰੇ ਡਿਜ਼ਾਈਨ ਤੁਸੀਂ ਆਪਦੇ ਅਕੋਰਡਿੰਗ ਵੀ ਕਸਟਮ ਕਰ ਸਕਦੇ ਹੋ। ਤੁਹਾਡੇ ਫੋਨ ਦੇ ਵਿੱਚ ਕੋਈ ਫੋਟੋ ਹੈਗੀ ਆ, ਡਿਜ਼ਾਈਨ ਹੈਗਾ, ਤੁਸੀਂ ਦਿਖਾ ਦਿਉ ਅਤੇ ਉਸਦੇ ਅਕੋਰਡਿੰਗ ਵੀ ਡਿਜ਼ਾਈਨ ਕਰਦੇ ਨੇ। ਹਰ ਇੱਕ ਚੀਜ਼ ਬੜੀ ਵਧੀਆ ਡਿਸਪਲੇ ਕੀਤੀ ਹੋਈ ਹੈ, ਜਦੋਂ ਤੁਸੀਂ ਜਾਂਦੇ ਹੋ ਵਿਜ਼ਿਟ ਕਰਦੇ ਹੋ ਅਤੇ ਵੇਖ ਕੇ ਮਨ ਖੁਸ਼ ਹੁੰਦਾ, ਅਤੇ ਜਿਹੜੀ ਚੋਇਸ ਤੁਹਾਡੀ ਹੁੰਦੀ ਹੈ, ਇੱਕ ਬਜਟ ਹੁੰਦਾ, ਉਸ ਬਜਟ ਦੇ ਅਕੋਰਡਿੰਗ ਵੀ ਤੁਸੀਂ ਜਿਹੜੀਆਂ ਉੱਥੇ ਬਹੁਤ ਸਾਰੀਆਂ ਆਈਟਮਸ ਦੇਖਦੇ ਹੋ, ਅਤੇ ਉਹਦੇ ਲਈ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਕ੍ਰੀਏਟਿਵ ਬਿਲਡਿੰਗ ਪ੍ਰੋਡਕਟ ਸਪਲਾਈ ਵਾਲਿਆਂ ਦੇ। ਬਿਲਕੁਲ ਜੀ, ਹਰ ਇੱਕ ਚੀਜ਼ ਤੁਹਾਨੂੰ ਸਟੋਕ ਦੇ ਵਿੱਚ ਮਿਲਦੀ ਆ, ਅਤੇ ਵਾਸ਼ਰੂਮ ਦੇ ਹਾਰਡਵੇਅਰ ਸਾਰੇ ਹਰ ਇੱਕ ਤਰ੍ਹਾਂ ਦੀ ਵਰਾਇਟੀ ਤੁਹਾਨੂੰ ਹਾਜ਼ਰ ਮਿਲਦੀ ਹੈ। ਜਾਣਾ ਕਿੱਥੇ ਹੈ ਜੀ? 888 ਬ੍ਰੈਂਡਫੋਰਡ ਸਟਰੀਟ ਦੇ ਉੱਤੇ, ਬਿਲਕੁਲ ਜੀ, 888 ਬ੍ਰੈਂਡਫੋਰਡ ਸਟਰੀਟ ਉੱਤੇ, 204-813-6531 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ, ਜੇ ਤੁਸੀਂ ਸਮਾਨ ਲੈਣਾ ਚਾਹੁੰਦੇ ਹੋ, ਡੱਕ ਕਲੀਨਿੰਗ ਕਰਾਉਣੀ ਹੋਵੇ, ਵਿੰਡੋ ਕਲੀਨਿੰਗ ਕਰਾਉਣੀ ਹੋਵੇ, ਦੱਸ ਦਈਏ ਜੀ, ਹਰ ਇੱਕ ਤਰ੍ਹਾਂ ਦੀ ਡੱਕ ਕਲੀਨਿੰਗ ਕਰਦੇ ਨੇ, ਫਰਨਸ ਮੇਨ ਲਾਈਨ ਪ੍ਰੋਪਰ ਕਲੀਨ ਕੀਤਾ ਜਾਂਦਾ, ਅਤੇ ਫਲੈਟ ਰੇਟ ਨੇ, ਕੋਈ ਐਕਸਟਰਾ ਚਾਰਜ ਨਹੀਂ, ਫਿਰ ਇਹਦੇ ਲਈ ਤੁਹਾਨੂੰ ਸੰਪਰਕ ਕਰਨਾ ਪਊਗਾ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਵਾਲਿਆਂ ਨਾਲ। ਬਿਲਕੁਲ ਜੀ, ਸਾਰੇ ਐਗਜ਼ੋਸਟ ਪ੍ਰੋਪਰ ਕਲੀਨ ਕੀਤੇ ਜਾਂਦੇ ਆ, ਅਤੇ ਹਵਾ ਘਰ ਦੀ ਜਿਹੜੀ ਏਅਰ ਕੁਆਲਿਟੀ ਆ ਬੈਟਰ ਹੋ ਜਾਂਦੀ ਹੈ, ਬੈਕਟੀਰੀਆ ਖਤਮ ਹੋ ਜਾਂਦੇ ਨੇ, ਅਤੇ ਫਰਨਸ ਮੋਟਰ ਦੀ ਲੌਂਗ ਲਾਈਫ ਹੋ ਜਾਂਦੀ ਹੈ ਜੀ। ਬਿਲਕੁਲ ਜੀ, ਪਹਿਲਾਂ ਦਾ ਅਤੇ ਬਾਅਦ ਦਾ ਹਵਾ ਕੁਆਲਿਟੀ ਦਾ ਜਿਹੜਾ ਘਰ ਦਾ ਤੁਹਾਡਾ, ਤੁਹਾਨੂੰ ਖੁਦ ਅਹਿਸਾਸ ਹੁੰਦਾ ਕਿ ਵਾਕਈ ਯਾਰ ਜਿਹੜੀ ਘਰ ਦੀ ਹਵਾ ਆ ਉਹ ਬਿਹਤਰ ਹੋ ਗਈ ਹੈ, ਅਤੇ ਉਹ ਹਵਾ ਬਿਹਤਰ ਡੱਕ ਕਲੀਨਿੰਗ ਦੇ ਨਾਲ ਹੁੰਦੀ ਹੈ ਜੀ। ਜੇ ਤੁਸੀਂ ਆਪਦੇ ਘਰ ਦੀ ਹਵਾ ਨੂੰ ਹੋਰ ਵੀ ਸ਼ੁੱਧ ਕਰਨਾ ਚਾਹੁੰਦੇ ਹੋ ਤਾਂ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸੇਵਾਵਾਂ ਲੈ ਸਕਦੇ ਹੋ, ਅਤੇ ਰੇਡੀਓ ਧਮਾਲ ਦਾ ਰੈਫਰੈਂਸ ਦੇ ਦਿਓ ਜੇ 10% ਔਫ ਲੈਣਾ। ਬਿਲਕੁਲ ਜੀ, 10% ਔਫ ਮਿਲੂਗਾ ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿੰਦੇ ਹੋ, ਤਾਂ ਜ਼ਰੂਰ ਪ੍ਰਾਈਮ ਐਕਸਪ੍ਰੈਸ ਕਲੀਨਿੰਗ ਦੀਆਂ ਸੇਵਾਵਾਂ ਲਓ। 204-557-9565 'ਤੇ ਸੰਪਰਕ ਕਰ ਸਕਦੇ ਹੋ। ਅਤੇ ਵੈਦਰ ਚੇਂਜ ਹੋ ਰਿਹਾ, ਜੇ ਚਾਹੁੰਦੇ ਹੋ ਕਿ ਕਈ ਵਾਰੀ ਡਾਕਟਰੀ ਚੈੱਕਅਪ ਕਰਾਉਣਾ ਹੁੰਦਾ ਜਾਂ ਕੋਈ ਮੈਡੀਸਨ ਵਗੈਰਾ ਲੈਣੀ ਹੁੰਦੀ ਹੈ, ਤਾਂ ਦੱਸ ਦਈਏ ਮੈਡੋਕੇਅਰ ਮੈਡੀਕਲ ਵਾਕ ਇਨ ਕਲੀਨਿਕ ਅਤੇ ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੋ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, ਤੁਹਾਨੂੰ ਦੱਸ ਦਈਏ ਕਿ ਡਾਕਟਰ ਤੁਹਾਨੂੰ ਆਲਵੇਜ਼ ਹਾਜ਼ਰ ਮਿਲਦੇ ਨੇ। ਹਿੰਦੀ, ਪੰਜਾਬੀ, ਇੰਗਲਿਸ਼ ਕਿਸੇ ਵੀ ਲੈਂਗੁਏਜ ਤੁਸੀਂ ਗੱਲਬਾਤ ਕਰ ਸਕਦੇ ਹੋ, ਅਤੇ ਮੇਲ ਫੀਮੇਲ ਹੈਲਥ ਦੇ ਸਪੈਸ਼ਲ ਨੇ, ਅਤੇ ਡਿਸਕਾਊਂਟ ਵੀ ਦਿੰਦੇ ਨੇ ਸੀਨੀਅਰ ਦੀ ਮੈਡੀਸਨ ਦੇ ਉੱਤੇ। ਮੰਡੇ ਟੂ ਫਰਾਈਡੇ 9-5 ਵਜੇ ਤੱਕ ਤੁਸੀਂ ਵਿਜ਼ਿਟ ਕਰ ਸਕਦੇ ਹੋ। ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ। ਡਾਕਟਰ ਪ੍ਰਵੀਨ ਸਾਧੀਆ ਜੀ ਨੂੰ ਤੁਸੀਂ ਮਿਲ ਸਕਦੇ ਹੋ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ। 204-410-2255 'ਤੇ ਸੰਪਰਕ ਕਰ ਸਕਦੇ ਹੋ, ਜਾਂ 17200 ਮੈਡਵਿਡ ਰਾਈਜ਼ ਸੇਂਟ ਵਿਟਾਲ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਅਜੋ ਕੰਟੀਨਿਊ ਰਹੂਗਾ ਜੀ ਐਂਟਰਟੇਨਮੈਂਟ ਦਾ ਸ਼ੋ ਵੀ, ਤੜਕਾ ਵੀ ਲੱਗਦਾ ਰਹੂਗਾ, ਅਤੇ ਰਾਜਮਾਨ ਜੀ ਆ ਚੁੱਕੇ ਨੇ, ਬਹੁਤ ਜਲਦ ਤੁਹਾਡੇ ਨਾਲ ਇੰਟਰੋਡਿਊਸ ਕਰਦੇ ਹਾਂ, ਉਸ ਤੋਂ ਪਹਿਲਾਂ ਸੁਣੋ ਇੱਕ ਗੀਤ।
1: ਜਿਸ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ, ਜਿਹੜਾ ਰਾਜਾ ਪ੍ਰਜਾ ਪਾਲਕ ਨਾ ਹੋਵੇ, ਜਿਸ ਪਬਲਿਕ ਨੇ ਸਾਡੇ ਨਾਗਵਾਂ ਨੂੰ ਵੋਟਾਂ ਦੇ ਕੇ ਅਤੇ ਦੂਜੀਆਂ ਪਦਵੀਆਂ 'ਤੇ ਬਿਠਾਇਆ, ਇਹ ਉਹਨਾਂ ਦੀ ਮੁੜ ਕੇ ਆ ਕੇ ਬਾਤ ਨਾ ਪੁੱਛਣੀ ਜਾਂ ਉਹਨਾਂ ਦੇ ਵਿੱਚ ਆ ਕੇ ਨਾ ਵਿਚਰਨਾ, ਇੱਥੋਂ ਵੱਡੀ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ? ਜੇਕਰ ਰਾਜੇ ਨੂੰ ਰਾਜ ਨਹੀਂ ਕਰਨਾ ਆਉਂਦਾ ਤਾਂ ਉਹਨੂੰ ਮਰ ਜਾਣਾ ਚਾਹੀਦਾ।

ਬਿਲਕੁਲ ਜੀ, ਗੀਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੂਗਾ। ਅਤੇ ਦੱਸ ਗਏ ਗਲੈਕਸੀ ਇੰਸ਼ੋਰੈਂਸ ਦੀਆਂ ਲੋਕੇਸ਼ਨਾਂ 'ਤੇ ਜੇ ਤੁਸੀਂ ਸੇਵਾਵਾਂ ਲੈਣਾ ਚਾਹੁੰਦੇ, ਸੰਡੇ ਦੇ ਦਿਨ ਵੀ ਲੋਕੇਸ਼ਨਾਂ 'ਤੇ ਸੇਵਾਵਾਂ ਮਿਲਦੀਆਂ ਨੇ 12 ਵਜੇ ਤੋਂ ਲੈ ਕੇ 5 ਵਜੇ ਤੱਕ। ਗਲੈਕਸੀ ਇੰਸ਼ੋਰੈਂਸ ਦੀਆਂ ਸਾਰੀਆਂ ਲੋਕੇਸ਼ਨਾਂ ਤੁਹਾਡੀ ਸੇਵਾ ਦੇ ਵਿੱਚ ਓਪਨ ਹੁੰਦੀਆਂ ਨੇ, ਚਾਹੇ ਤੁਸੀਂ ਟਰੱਕ ਦੀ ਇੰਸ਼ੋਰੈਂਸ ਕਰਾਉਣੀ, ਕੰਸਟਰਕਸ਼ਨ ਬਿਜ਼ਨਸ, ਚਾਹੇ ਹੋਮ ਦੀ, ਘਰ ਦੀ ਇੰਸ਼ੋਰੈਂਸ ਕਰਾਉਣਾ ਚਾਹੁੰਦੇ। ਬਿਲਕੁਲ ਜੀ, ਬਹੁਤ ਘੱਟ ਪ੍ਰਾਈਜ਼ ਦੇ ਉੱਤੇ ਘਰ ਦੀ ਇੰਸ਼ੋਰੈਂਸ ਕਰਕੇ ਦਿੰਦੇ ਨੇ। 11 ਵਿਵਨ ਡਰਾਈਵ ਤੋਂ ਜਤਿੰਦਰ ਸਿਧਾਣਾ ਜੀ ਨੂੰ ਮਿਲ ਸਕਦੇ ਹੋ, 14 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ। ਜਾਂ 81 ਮੈਕਲੋ ਸਟਰੀਟ ਪਲਵਿੰਦਰ ਧਾਲੀਵਾਲ ਜੀ ਨੂੰ ਮਿਲ ਸਕਦੇ ਹੋ। ਬਿਲਕੁਲ ਜੀ, ਗਲੈਕਸੀ ਇੰਸ਼ੋਰੈਂਸ ਦੀਆਂ ਸਾਰੀਆਂ ਲੋਕੇਸ਼ਨਾਂ 'ਤੇ ਪੰਜਾਬੀ, ਹਿੰਦੀ, ਇੰਗਲਿਸ਼, ਕਿਸੇ ਵੀ ਲੈਂਗੁਏਜ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਟਰੱਕ ਦੀ ਇੰਸ਼ੋਰੈਂਸ ਕਰਾਉਣੀ ਹੋਵੇ, ਬਹੁਤ ਘੱਟ ਪ੍ਰਾਈਜ਼ ਦੇ ਵਿੱਚ ਤੁਸੀਂ ਟਰੱਕ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਅਤੇ ਸਪੈਸ਼ਲ ਸੰਡੇ ਦਾ ਦਿਨ 12 ਵਜੇ ਤੋਂ ਲੈ ਕੇ 5 ਵਜੇ ਤੱਕ ਗਲੈਕਸੀ ਇੰਸ਼ੋਰੈਂਸ ਦੀਆਂ ਸਾਰੀਆਂ ਲੋਕੇਸ਼ਨਾਂ ਜਿਹੜੀਆਂ ਓਪਨ ਰਹਿੰਦੀਆਂ ਨੇ। ਤੁਸੀਂ ਆ ਸੇਵਾਵਾਂ ਸੰਡੇ ਦਾ ਦਿਨ ਵੀ ਗਲੈਕਸੀ ਇੰਸ਼ੋਰੈਂਸ ਦੀਆਂ ਲੈ ਸਕਦੇ ਹੋ ਜੀ। ਵਧੇਰੇ ਜਾਣਕਾਰੀ ਦੇ ਲਈ ਵਿਜ਼ਿਟ ਕਰੋ ਗਲੈਕਸੀ ਇੰਸ਼ੋਰੈਂਸ ਦੀ ਕਿਸੇ ਵੀ ਲੋਕੇਸ਼ਨ ਦੇ ਉੱਤੇ। ਬਿਲਕੁਲ ਜੀ, ਜੇ ਤੁਸੀਂ ਕੁਝ ਵਧੀਆ ਖਾਣਾ ਚਾਹੁੰਦੇ ਹੋ, ਡਿਫਰੈਂਟ ਜਿਹਾ ਖਾਣਾ ਚਾਹੁੰਦੇ ਹੋ ਅਤੇ ਵਧੀਆ ਡਾਇਨਿੰਗ ਵਾਈਬ ਲੱਭ ਰਹੇ ਹੋ, ਤਾਂ ਸੀਗਰੀ ਇੰਡੀਅਨ ਰੈਸਟੋਰੈਂਟ 'ਤੇ ਜ਼ਰੂਰ ਟਰਾਈ ਕਰੋ ਜੀ, ਵਧੀਆ ਡਾਇਨਿੰਗ ਅਤੇ ਵਧੀਆ ਵਾਈਬ ਦੇ ਲਈ। ਬਿਲਕੁਲ ਜੀ, ਨੀਟ ਐਂਡ ਕਲੀਨ ਰੈਸਟੋਰੈਂਟ ਮਿਲਦਾ ਸ਼ਾਮ ਦੇ 4 ਵਜੇ ਤੱਕ। ਤੁਸੀਂ ਜਿਹੜਾ ਲੰਚ ਇੰਜੋਏ ਕਰਦੇ ਹੋ, ਚਾਈਨੀਜ਼ ਵਰਾਇਟੀ ਦਾ ਵੀ ਬਹੁਤ ਤਰ੍ਹਾਂ ਦਾ ਫੂਡ ਇੱਥੇ ਤੁਹਾਨੂੰ ਹਾਜ਼ਰ ਮਿਲਦਾ ਹੈ। ਅਤੇ ਐਪੀਟਾਈਜ਼ਰ ਦੀ ਗੱਲ ਕਰਦੇ ਹਾਂ ਤੰਦੂਰੀ ਦੀ, ਤਾਂ ਮਖਮਲੀ ਫਿਸ਼ ਜਿਹੜੀ ਮੋਸਟ ਡਿਮਾਂਡਡ ਹੈ ਜੀ, ਇਹਨਾਂ ਦੀ ਤੰਦੂਰੀ ਲੈਂਬ ਚੌਪ ਇੰਜੋਏ ਕਰ ਸਕਦੇ ਹੋ, ਪੈਨ ਟੋਸਟ ਤੰਦੂਰੀ ਮਲਾਈ ਸੋਇਆ ਚਾਪ ਇੰਜੋਏ ਕਰ ਸਕਦੇ ਹੋ, ਅਤੇ ਮਸ਼ਰੂਮ ਟਿੱਕਾ, ਵੈਜ ਹਰਿਆਲੀ ਪਨੀਰ ਟਿੱਕਾ ਤੁਸੀਂ ਇੰਜੋਏ ਕਰ ਸਕਦੇ ਹੋ। ਫੇਮਸ ਬਿਰਿਆਨੀ ਦੇ ਵਿੱਚ ਪਨੀਰ ਟਿੱਕਾ ਮਸਾਲਾ, ਗੁੜਕੜੀ, ਬਟਰ ਚਿਕਨ ਇੰਜੋਏ ਕਰ ਸਕਦੇ ਹੋ। ਇਹਦੇ ਲਈ ਫਿਰ ਵਿਜ਼ਿਟ ਕਰਨਾ ਪੈਣਾ ਜੀ ਸੀਗਰੀ ਇੰਡੀਅਨ ਰੈਸਟੋਰੈਂਟ। ਬਿਲਕੁਲ ਜੀ, 7 ਦਿਨ ਓਪਨ ਨੇ, 11 ਵਜੇ ਤੋਂ ਲੈ ਕੇ 10:30 ਤੱਕ। 55 ਵਾਟਰਫੋਰਡ ਗ੍ਰੀਨ ਤੁਸੀਂ ਵਿਜ਼ਿਟ ਕਰ ਸਕਦੇ ਹੋ, 204-704-3300 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਤੇ ਸਰੂਰ ਇੰਡੀਅਨ ਸਵੀਟ ਦੀਆਂ ਮਿਠਿਆਈਆਂ ਜੇ ਤੁਸੀਂ ਖਾਣ ਦੇ ਸ਼ੌਕੀਨ ਹੋ ਜੀ, ਤਾਂ ਦੱਸ ਗਏ ਡੇਲੀ ਫਰੈਸ਼ ਮਠਿਆਈਆਂ ਤਿਆਰ ਕਰਦੇ ਨੇ, ਆਲਵੇਜ਼ ਫਰੈਸ਼ ਮਠਿਆਈਆਂ ਤਿਆਰ ਕਰਦੇ ਨੇ। ਸ਼ਹਿਰ ਤੋਂ ਬਾਹਰੋਂ ਜਿਹੜੇ ਫਾਰਮ ਹਾਊਸ ਨੇ, ਉੱਥੋਂ ਦੁੱਧ ਲਿਆ ਕੇ ਫਿਰ ਉਸ ਦੁੱਧ ਦੀਆਂ ਮਿਠਿਆਈਆਂ ਤਿਆਰ ਕਰਦੇ ਨੇ। ਅਤੇ 50 ਤੋਂ ਵੱਧ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਹੁੰਦੀਆਂ ਨੇ। ਅਤੇ ਦੇਸੀ ਸਟਾਈਲ ਖੋਇਆ ਜੇ ਤੁਸੀਂ ਘਰ ਦੇ ਸਵਾਦ ਵਰਗਾ ਖੋਇਆ ਖਾਣਾ ਚਾਹੁੰਦੇ ਹੋ, ਤਾਂ ਸਰੂਰ ਇੰਡੀਅਨ ਸਵੀਟ ਦੀਆਂ ਮਠਿਆਈਆਂ ਜ਼ਰੂਰ ਟਰਾਈ ਕਰੋ ਜੀ। ਬਹੁਤ ਜਲਦੀ ਪਨੀਰ ਅਤੇ ਲੱਸੀ ਵੀ ਤੁਹਾਨੂੰ ਇੱਥੇ ਮਿਲਿਆ ਕਰੂਗਾ। ਅਤੇ ਦੇਸੀ ਘਿਓ ਦੀਆਂ ਮਠਿਆਈਆਂ ਜੇ ਤੁਸੀਂ ਖਾਣਾ ਚਾਹੁੰਦੇ ਹੋ, ਜਾਂ ਮਿਲਕ ਬਦਾਮ ਜਾਂ ਰਸ ਮਲਾਈ ਖਾਣਾ ਚਾਹੁੰਦੇ ਹੋ, ਆਪਾਂ ਸਟੋਰਾਂ ਵਾਲੀ ਰਸ ਮਲਾਈ ਤਾਂ ਟਰਾਈ ਕੀਤੀ ਹੈ, ਪਰ ਜੇ ਤੁਸੀਂ ਘਰ ਵਰਗਾ ਟੇਸਟ, ਫਰੈਸ਼ ਰਸ ਮਲਾਈ ਦਾ ਟੇਸਟ ਇੰਜੋਏ ਕਰਨਾ ਚਾਹੁੰਦੇ ਹੋ, ਉਹਦੇ ਲਈ ਸਰੂਰ ਇੰਡੀਅਨ ਸਵੀਟ 'ਤੇ ਤੁਹਾਨੂੰ ਵਿਜ਼ਿਟ ਕਰਨਾ ਪਊਗਾ। ਬਿਲਕੁਲ ਜੀ, ਇੰਡੀਅਨ ਸਟਰੀਟ ਫੂਡ ਦੀ ਗੱਲ ਕਰਦੇ ਹਾਂ, ਕੁਲਚੇ, ਛੋਲੇ, ਛੋਲੇ ਭਟੂਰੇ, ਗੋਲ ਗੱਪੇ, ਦਹੀਂ ਭੱਲੇ ਇੰਜੋਏ ਕਰ ਸਕਦੇ ਹੋ। ਇੰਡੀਅਨ ਸਨੈਕਸ ਦੀ ਗੱਲ ਕਰਦੇ ਹਾਂ, ਗੋਭੀ ਪਕੌੜੇ, ਸਮੋਸੇ, ਟਿੱਕੀ, ਵੈਜ ਪਕੌੜੇ ਅਤੇ ਹੋਰ ਵੀ ਕਈ ਵਰਾਇਟੀਆਂ ਦੇ ਤੁਸੀਂ ਪਕੌੜੇ ਇੰਜੋਏ ਕਰ ਸਕਦੇ ਹੋ। ਡੇਲੀ ਸਾਰੀਆਂ ਚੀਜ਼ਾਂ ਫਰੈਸ਼ ਤਿਆਰ ਹੁੰਦੀਆਂ ਜੀ। 55 ਵਾਟਰਫੋਰਡ ਗ੍ਰੀਨ ਤੁਸੀਂ ਵਿਜ਼ਿਟ ਕਰ ਸਕਦੇ ਹੋ 9 ਵਜੇ ਤੋਂ ਲੈ ਕੇ 8 ਵਜੇ ਤੱਕ। ਡਾਇਨਿੰਗ ਵੀ ਕਰ ਸਕਦੇ ਹੋ, ਟੇਕ ਆਊਟ ਵੀ ਕਰ ਸਕਦੇ ਹੋ, 204-633-2224 'ਤੇ ਸੰਪਰਕ ਕਰ ਸਕਦੇ ਹੋ। ਅਤੇ ਆਟੋ ਗਲਾਸ ਸ਼ੋਪ ਦੀ ਜਿਹੜੀ ਲੋਕੇਸ਼ਨ ਹੈ ਜੀ, ਮੂਵ ਹੋ ਚੁੱਕੀ ਹੈ, ਨਵੀਂ ਲੋਕੇਸ਼ਨ ਆ ਚੁੱਕੀ ਹੈ, 484 ਸੈਂਟ ਮੈਰੀ ਰੋਡ ਦੇ ਉੱਤੇ ਨਵੀਂ ਲੋਕੇਸ਼ਨ ਆ ਚੁੱਕੀ ਹੈ ਜੀ। 204-430-8138 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਟਾਊਨ ਆਟੋ ਬੋਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ, 146 ਇਜ਼ਾਬੈਲ ਸਟਰੀਟ ਦੇ ਉੱਤੇ। ਬਿਲਕੁਲ ਜੀ, 204-421-1302 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ MPI ਦਾ ਕਲੇਮ ਆ, ਡਾਇਰੈਕਟ ਡੀਲ ਕਰਦੇ ਨੇ, ਚਾਹੇ ਐਕਸੀਡੈਂਟ ਕਲੇਮ ਹੋਵੇ, ਚਾਹੇ ਹੈਲਥ ਕਲੇਮ ਹੋਵੇ, ਚਾਹੇ ਗਲਾਸ ਕਲੇਮ ਹੋਵੇ। ਗੱਡੀ ਦਾ ਤੁਹਾਡੀ ਦਾ ਸ਼ੀਸ਼ਾ ਟੁੱਟ ਗਿਆ, ਸਮਝ ਨਹੀਂ ਆਉਂਦੀ ਕੀ ਕਰੀਏ, ਕਰਨਾ ਕੁਝ ਨਹੀਂ, ਬਸ ਤੁਸੀਂ ਪ੍ਰੋ ਟਾਊਨ ਆਟੋ ਬੋਡੀ ਐਂਡ ਗਲਾਸ ਜਾਣਾ ਜਾਂ ਟਾਊਨ ਆਟੋ ਬੋਡੀ ਜਾਣਾ, ਡਾਇਰੈਕਟ ਡੀਲ ਕਰਦੇ ਨੇ ਜੀ। ਕੋਈ ਤੁਹਾਨੂੰ MPI ਨੂੰ ਇਨਫੋਰਮ ਕਰਨ ਦੀ ਵੀ ਲੋੜ ਨਹੀਂ ਪੈਣੀ, ਆਪਣੇ ਆਪ ਤੁਹਾਡਾ ਕਲੇਮ ਹੈਂਡਲ ਕਰਦੇ ਨੇ ਅਤੇ ਸ਼ੀਸ਼ਾ ਪਾ ਕੇ ਦੇ ਦੇਣਾ ਉਹਨਾਂ ਨੇ। ਬਸ ਤੁਸੀਂ ਵਿਜ਼ਿਟ ਕਰਨਾ, 146 ਇਜ਼ਾਬੈਲ ਸਟਰੀਟ ਵਿਜ਼ਿਟ ਕਰ ਲਓ, ਚਾਹੇ 64 ਸਾਲਟਰ ਸਟਰੀਟ ਦੇ ਉੱਤੇ ਵਿਜ਼ਿਟ ਕਰ ਲਓ। ਸੋ ਵਧੇਰੇ ਜਾਣਕਾਰੀ ਦੇ ਲਈ ਵਿਜ਼ਿਟ ਕਰੋ ਜੀ। ਜੇ ਤੁਹਾਡੇ ਕੋਲ ਰੈਂਟਲ ਗੱਡੀ ਇੰਸ਼ੋਰੈਂਸ ਵਿੱਚ ਇਨਕਲੂਡ ਨਹੀਂ ਹੈਗੀ, ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੋਊਗੀ ਉਹਨੇ ਦਿਨ ਵਾਸਤੇ ਆਪਦੀ ਗੱਡੀ ਯੂਜ਼ ਕਰਨ ਵਾਸਤੇ ਦੇ ਦੇਣਗੇ। ਬਸ ਸ਼ਰਤ ਇਹ ਆ, ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦੇਣਾ। ਬਿਲਕੁਲ ਜੀ, ਰੇਡੀਓ ਧਮਾਲ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਜੇ ਤੁਸੀਂ ਜਿੰਨੇ ਦਿਨ ਵਾਸਤੇ ਤੁਹਾਡੀ ਗੱਡੀ ਰਿਪੇਅਰ ਹੁੰਦੀ ਉਹਨੇ ਦਿਨ ਵਾਸਤੇ ਆਪਦੀ ਗੱਡੀ ਲੈਣਾ ਚਾਹੁੰਦੇ ਹੋ ਕਿ ਤੁਹਾਨੂੰ ਕੋਈ ਗੱਡੀ ਉਹਨੇ ਦਿਨ ਵਾਸਤੇ ਯੂਜ਼ ਕਰਨ ਵਾਸਤੇ ਦੇ ਦੇਣ, ਫਿਰ ਰੇਡੀਓ ਧਮਾਲ ਦਾ ਰੈਫਰੈਂਸ ਜ਼ਰੂਰ ਦਿਓ ਜੀ। ਫਿਰ ਜਾਣਾ ਕਿੱਥੇ ਆ ਜੀ? 64 ਸਾਲਟਰ

0: ਤੇ ਜਾਂ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ 146 ਇਜ਼ਾਬੇਲ ਸਟਰੀਟ ਉੱਤੇ ਜਾਣਾ 204-421 1302 ਦੇ ਉੱਤੇ ਸੰਪਰਕ ਕਰ ਸਕਦੇ ਹੋ। ਗੱਲਾਂ ਬਾਤਾਂ ਜਾਰੀ ਰਹਿਣਗੀਆਂ ਅਤੇ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ ਜੀ ਰਾਜਮਾਨ ਫਾਈਨੈਂਸ਼ੀਅਲ ਵੱਲੋਂ ਸਪੋਂਸਰ ਕੀਤਾ ਗਿਆ ਅਤੇ ਰਾਜਮਾਨ ਜੀ ਆਪਣੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
1: ਥੈਂਕ ਯੂ ਅਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਗੈਰੀ ਜੀ ਗੈਵੀ,
0: ਹਾਂਜੀ
1: ਅੱਜ 14 ਅਕਤੂਬਰ ਹੈ,
0: ਹਾਂਜੀ
1: ਦਿਨ ਬੁੱਧਵਾਰ,
0: ਹਾਂਜੀ
1: ਅੱਜ ਦੇ ਦਿਨ ਮੈਂ ਬਿੰਨੀਪੈਗ ਉਤਰਿਆ ਸੀ।
0: ਅੱਛਾ ਅੱਜ ਦੇ ਦਿਨ ਲੈਂਡ ਹੋਏ ਸੀ?
1: ਹਾਂ 14
0: ਕਿਹੜੇ ਸਾਲ?
1: 14 ਅਕਤੂਬਰ 1972 ਨੂੰ।
0: 1972 ਚ ਆਏ ਹੋ ਤੁਸੀਂ?
1: ਹਾਂ ਅੱਜ ਪੂਰੇ 54 ਸਾਲ ਹੋ ਗਏ।
0: ਕਿਆ ਬਾਤ ਹੈ,
1: 55 ਸਾਲ ਲੱਗ ਗਿਆ, ਅੱਧੀ ਸਦੀ ਤਾਂ ਪੂਰੀ ਕਰ ਲਈ।
0: ਬਿਲਕੁਲ,
1: ਜਿਹੜਾ ਅਗਲਾ ਹਿੱਸਾ ਹੁੰਦਾ ਸਦੀ ਦਾ ਉਸ 'ਚ ਪੈਰ ਧਰ ਲਿਆ।
0: ਬਹੁਤ ਬਹੁਤ ਵਧਾਈਆਂ ਫਿਰ ਤਾਂ ਤੁਹਾਨੂੰ।
1: ਥੈਂਕ ਯੂ ਜੀ। ਮਤਲਬ ਅੱਜ ਮੈਂ ਕੁਝ ਤੇ ਜਦੋਂ ਤੂੰ ਰੇਡੀਓ 'ਤੇ ਅਨਾਊਂਸ ਕੀਤਾ ਨਾ,
0: ਹਾਂਜੀ
1: ਮੈਂ ਕਾਰ ਸੁਣਦਾ ਹੁੰਦਾ ਸੀ ਕਾਰ 'ਚ,
0: ਹਾਂਜੀ
1: ਵੀ ਅੱਜ 14 ਅਕਤੂਬਰ ਦਾ ਦਿਨ ਹੈ,
0: ਹਾਂਜੀ
1: ਅਤੇ ਇਕਦਮ ਜੀ ਮੇਰੇ ਮਤਲਬ ਵੀ ਮਨ ਜੇ 'ਚ ਵਜਾ ਵੀ 14 ਅਕਤੂਬਰ, ਪਰ ਉਹਦੇ ਦਿਨ ਸਨਿਚਰਵਾਰ ਦਾ ਸੀ। ਹਾਂ ਸਨਿਚਰਵਾਰ ਦੀ ਰਾਤ ਨੂੰ ਮੈਂ 9 ਵਜੇ ਫਲਾਈਟ ਆਈ ਹੈ ਮੇਰੀ।
0: ਅੱਛਾ
1: ਇੱਥੇ ਬਿੰਨੀਪੈਗ।
0: ਉਦੋਂ ਵੀ ਟੋਰਾਂਟੋ ਸਟੇ 'ਤੇ ਹੋ ਕੇ ਆਉਂਦੀਆਂ ਸੀ?
1: ਟੋਰਾਂਟੋ ਜਾਂ ਮਾਊਂਟਨ ਸਟੇ ਹੁੰਦੀ ਸੀ।
0: ਓਕੇ,
1: ਪਰ ਮੇਰੀ ਟੋਰਾਂਟੋ ਲਈ ਫਲਾਈਟ ਲੰਘ ਗਈ ਸੀ ਅਤੇ ਪਿੱਛੇ ਰਹੀ ਇੰਨੇ ਲੇਟ ਹੋ ਗਿਆ, ਅਤੇ ਫਿਰ ਅਸੀਂ ਤਾਂ ਉਹਨਾਂ ਨੇ ਸਾਨੂੰ ਟੋਰਾਂਟੋ ਤੋਂ ਮਿਨੀਐਪੋਲਿਸ ਅਤੇ ਮਿਨੀਐਪੋਲਿਸ ਤੋਂ ਬਿੰਨੀਪੈਗ।
0: ਓ
1: ਹਾਂ, ਇੱਧਰ ਦਿੱਲੀ ਜਾਂਦਾ।
0: ਓਕੇ, ਅਤੇ ਇੱਕ ਆਪਣਾ ਇੱਕ ਮੁੱਦਾ ਜਿਹਾ ਵੀ ਚੱਲਦਾ ਸੀ ਨਾ ਮੇਰੇ ਸਾਨੂੰ ਵਿਨੀਪੈਗ 'ਤੇ ਲਾਸਟ ਟਾਈਮ 'ਤੇ, ਕਿ ਜਿਹੜੀਆਂ ਡਾਇਰੈਕਟ ਫਲਾਈਟਾਂ ਵਿਨੀਪੈਗ ਤੋਂ ਸਿੱਧਾ ਦਿੱਲੀ ਜਾਂ ਅੰਮ੍ਰਿਤਸਰ ਜਾਣ, ਉਹਦਾ ਹੱਲ ਹੋਇਆ ਸੀ ਫਿਰ?
1: ਨਾ ਇਹ ਤਾਂ ਮੁੱਦਾ ਚੱਲਿਆ ਹੀ ਨਹੀਂ ਕਦੇ,
0: ਚੱਲਿਆ ਨਹੀਂ।
1: ਮੈਂ ਤਾਂ ਕਹਿੰਦਾ ਜੇ ਇੱਥੋਂ ਯੂਰਪ ਨੂੰ ਵੀ ਸਿੱਧੀਆਂ ਜਾਣ ਲੱਗ ਜਾਂ ਤਾਂ ਹੀ ਫਾਇਦਾ ਹੋ ਜੇ,
0: ਕਿਉਂਕਿ ਇੱਕ ਵਾਰੀ ਫਾਰਮ ਸੀਗਾ ਕੋਈ ਮੇਰੇ ਸਾਨੂੰ ਸਾਈਨ ਕਰਵਾ ਰਿਹਾ ਸੀ ਕੋਈ, ਤਾਂ
1: ਨਹੀਂ ਉਹਦੇ 'ਚ ਨਾ ਇਹ ਸੀਗਾ ਵੀ ਪਹਿਲਾਂ ਕਦੇ ਕਦੇ ਫਲਾਈਟ ਚੱਲਦੀ ਸੀ ਸਿੱਧੀ ਇੰਗਲੈਂਡ ਨੂੰ।
0: ਓਕੇ,
1: ਅਤੇ ਪਹਿਲਾਂ ਕਾਫੀ ਦੇਰ 1980 'ਚ ਵੀ ਚੱਲਦੀ ਹੁੰਦੀ ਸੀ ਫਲਾਈਟ ਇੱਕ, ਉਹ ਵੀ ਲੰਡਨ ਤੋਂ ਸਿੱਧੀ ਦਿੱਲੀ ਆਉਂਦੀ ਸੀ, ਅਤੇ ਉਹ ਵਿੱਚੇ ਬੰਦ ਹੋ ਗਈਆਂ।
0: ਅੱਛਾ ਜੀ।
1: ਅਤੇ ਪਰ ਮਤਲਬ ਵੀ ਹੈ ਬਹੁਤ ਵਧੀਆ ਗੱਲ, ਜੇ ਦਿੱਲੀ ਤੋਂ ਸਿੱਧੀ ਆ ਬੇਨੀਪੈਗ ਤੋਂ ਸਿੱਧੀ ਯੂਰਪ ਨੂੰ ਜਾਣ ਲੱਗ ਜਾਏ ਨਾ, ਅਤੇ ਆ ਜਿਹੜਾ 5-6 ਘੰਟਿਆਂ ਦਾ ਰਸਤਾ ਹੈਗਾ,
0: ਹਾਂਜੀ
1: ਟਰੰਟ ਇੱਥੋਂ ਟਰੰਟੋ ਜਾਣਾ 2-3 ਘੰਟੇ ਪਿਆ ਉੱਥੇ ਸਟੇ ਕਰਨ, 4 ਘੰਟੇ ਇਹ 5-6 ਘੰਟਿਆਂ ਦੀ, 5-7 ਘੰਟੇ 'ਚ ਬੰਦਾ ਇੱਥੋਂ ਯੂਰਪ ਚਲਾ ਜਾਂਦਾ, ਇਹ ਟਾਈਮ ਦੀ ਬਹੁਤ ਬੱਚਤ ਹੁੰਦੀ ਹੈ।
0: ਓਕੇ,
1: ਸਿੱਧੀ ਤਾਂ ਫਲਾਈਟ ਦਿੱਲੀ ਨੂੰ ਲੱਗਣੀ ਮੁਮਕਿਨ ਨਹੀਂ, ਅਤੇ ਹਾਂ ਯੂਰਪ ਨੂੰ ਹੀ ਲੱਗ ਜਾਣਾ ਭਾਵੇਂ ਹਫ਼ਤੇ 'ਚ 2-3 ਦਿਨ ਹੀ ਜਾਣ ਲੱਗ ਜਾਏ,
0: ਹਾਂਜੀ
1: ਫਿਰ ਵੀ ਮਤਲਬ ਵੀ ਕਾਫੀ ਆਸੇ ਪਾਸੇ ਦੇ ਲੋਕ ਹੈਗੇ ਜਿਵੇਂ ਬ੍ਰੈਂਡਨ ਹੈ, ਹੋਰ ਮੈਂਡੋ ਤੋਂ ਲੋਕ ਪਾਸੇ ਦੇ ਹੋਏਗੇ,
0: ਹਾਂਜੀ
1: ਈਵਨ ਅਰਜਾਈਨਾ ਤੋਂ ਵੀ ਫਲਾਈਟ ਲੈ ਕੇ ਲੋਕ ਇੱਥੇ ਆ ਜਾਂਦੇ ਆ, ਇਹ ਕਾਫੀ ਮਤਲਬ ਵੀ ਥੋੜ੍ਹਾ ਜਿਹਾ ਸੌਖਾ ਹੋ ਜਾਏ। ਹੁਣ ਇੱਥੋਂ ਪਹਿਲਾਂ ਆਪਾਂ 2-3 ਘੰਟੇ ਪਹਿਲਾਂ ਆਪਾਂ ਏਅਰਪੋਰਟ 'ਤੇ ਜਾਂਦੇ ਹਾਂ,
0: ਹਾਂਜੀ
1: ਫਿਰ ਉਹ 2-3 ਘੰਟਿਆਂ ਦੀ ਫਲਾਈਟ ਹੈ,
0: ਹਾਂਜੀ
1: ਫਿਰ ਆਪਾਂ 2-3 ਘੰਟੇ ਮਤਲਬ ਉੱਥੇ ਸਟੇ ਹੁੰਦੀ ਹੈ, ਰਾਈਟ 7-8 ਘੰਟੇ ਤਾਂ ਹੀ ਬਰਬਾਦ ਹੋ ਜਾਂਦੇ ਆ।
0: ਬਿਲਕੁਲ,
1: ਅਤੇ ਉਹੀ 7-8 ਘੰਟੇ ਬੰਦਾ ਮਤਲਬ ਅੱਧ ਚਲਾ ਜਾਂਦਾ ਹੈ ਨਾ, ਕਿਸੇ ਵੀ ਮਤਲਬ ਲੰਡਨ ਦੀ ਫਲਾਈਟ ਹੋਵੇ ਜਾਂ ਫਰੈਂਕਫਰਟ ਦੀ ਹੋਵੇ,
0: ਹਾਂਜੀ
1: ਅਤੇ ਉਹਦੇ ਨਾਲ ਕਾਫੀ ਸਮਾਂ ਵੱਜਦਾ।
0: ਬਿਲਕੁਲ ਬਿਲਕੁਲ। ਅਤੇ ਅੱਜ ਬਹੁਤ ਸਾਰੇ ਟੋਪਿਕ ਨੇ ਜਿਨ੍ਹਾਂ ਉੱਤੇ ਆਪਾਂ ਗੱਲਬਾਤ ਕਰਾਂਗੇ, ਜਿੱਦਾਂ ਹੁਣ ਪੰਜਾਬ ਦੇ ਹਾਲਾਤ ਜਿਹੜੇ ਆਪਾਂ ਦੇਖਦੇ ਹਾਂ, ਥੋੜ੍ਹੇ ਬਹੁਤ ਹਾਲਾਤ ਵਿਗੜ ਚੁੱਕੇ ਆ ਇਸ ਟਾਈਮ, ਜਿਵੇਂ ਪਰਮਿੰਦਰ ਸਿੰਘ ਜਿਹਨੂੰ ਆਪਾਂ ਸਾਰੇ ਝੋਟੇ ਦੇ ਨਾਮ ਨਾਲ ਜਾਣਦੇ ਸੀਗੇ, ਇੱਕ ਕੋਈ ਨਸ਼ੇ ਵੇਚਦਾ ਸੀ, ਕੋਈ ਸ਼ੋਪਕੀਪਰ ਸੀਗਾ ਕੋਈ ਦੁਕਾਨ ਵਾਲਾ, ਅਤੇ ਉਹਨੂੰ ਉਹਨੇ ਬਹੁਤ ਵਾਰ ਰੋਕਿਆ ਸੀ ਮੇਰੇ ਸਾਨੂੰ 2023 ਦੇ ਵਿੱਚ, ਸ਼ਾਇਦ ਉਹਦੇ ਗੱਲ 'ਚ ਛਿੱਤਰਾਂ ਦਾ ਹਾਰ ਪਾ ਕੇ ਉਹਨੂੰ ਬਾਜ਼ਾਰ 'ਚ ਵੀ ਉਹਨੂੰ ਕੱਢਿਆ ਸੀਗਾ ਕਿ ਸ਼ਾਇਦ ਉਹ ਸੁਧਰ ਜੇ, ਕਿਤੇ ਨਾ ਕਿਤੇ ਫਿਰ ਜਿਵੇਂ ਕਹਿ ਲਓ ਇੱਦਾਂ ਦੇ ਬੰਦੇ ਆਜ਼ਾਦ ਘੁੰਮਦੇ ਆ, ਸਰਕਾਰਾਂ ਵੱਲੋਂ ਕਾਰਵਾਈ ਨਹੀਂ ਕੀਤੀ ਗਈ, ਅਤੇ
1: ਗੱਲ ਤੇਰੀ ਗੱਲ 'ਚ ਗੱਲ ਹੈ, ਇਹ ਜਿਹੜੇ ਬੰਦੇ ਲੱਤ ਲੱਗ ਜਾਂਦੇ ਨੇ ਨਸ਼ੇ ਦੀ, ਇਹਨੂੰ ਕੋਈ ਨਹੀਂ ਰੋਕ ਸਕਦਾ।
0: ਹਾਂਜੀ,
1: ਹੁਣ ਦੇਖ ਵੀ ਉਸ ਬੰਦੇ ਦੇ ਛਿੱਤਰ ਨੰਗ ਹਾਰ ਵੀ ਪਾਇਆ, ਕੁੱਟਮਾਰ ਵੀ ਸ਼ਾਇਦ ਉਦੋਂ ਕੀਤੀ ਸੀ 2023 ਦੀ ਗੱਲ ਹੈ,
0: ਹਾਂਜੀ
1: ਫਿਰ ਵੀ ਉਹ ਚੜ੍ਹੇ ਆ ਮਤਲਬ ਵੀ ਉਹ ਨਸ਼ੇ ਦੀਆਂ ਗੋਲੀਆਂ ਵੇਚੀ ਜਾਂਦਾ, ਉਹ ਫੜ ਵੀ ਲਿਆ 2-3 ਵਾਰ,
0: ਹਾਂਜੀ
1: ਫਿਰ ਵੀ ਉਹਨੂੰ ਰਿਕੁਐਸਟ ਕਰਨ ਹੀ ਗਏ ਸੀ
0: ਵੀ
1: ਭਾਈ ਤੂੰ ਬੰਦ ਕਰ ਦੇ, ਪਰ ਹੋ ਸਕਦੇ ਉਹਦੇ ਅੰਦਰ ਉਹ ਪਿਛਲੀ ਖਾਰ ਹੋਵੇ ਵੀ, ਜਾਂ ਉਹ ਡਰਾਈਵਰ ਵੇਚ ਕੇ ਫਿਰ ਮੇਰੇ ਮੂੰਹ ਕਾਲਾ ਕਰਨਗੇ,
0: ਹਾਂਜੀ
1: ਜਾਂ ਛਿੱਤਰਾਂ ਹਾਰ ਪਾਉਣਗੇ ਫਿਰ, ਕੁਛ ਵੀ ਹੋ ਸਕਦਾ ਉਹਦੇ ਮਨ 'ਚ।
0: ਬਿਲਕੁਲ,
1: ਠੀਕ ਹੈ ਨਾ, ਉਹ ਮਤਲਬ ਵੀ ਮੈਂ ਵੇਖਿਆ ਉਹ ਆਪਣਾ ਵੀਡੀਓ ਚੰਗੀ ਤਰ੍ਹਾਂ,
0: ਹਾਂਜੀ
1: ਮਤਲਬ ਵੀ ਵਾਰ ਵਾਰ ਦੇਖੇ ਉਹ ਚੰਗੀ ਭਲੀ ਗੱਲ ਕਰ ਰਹੇ ਹੈ,
0: ਹਾਂਜੀ
1: ਉਹਦੇ ਕੋਲ ਹੈਗਾ ਆਪਣਾ ਪਿਸਟਲ ਫੜਿਆ ਵਾ ਉਹਦਾ, ਉਹ ਕਹਿ ਵੀ ਰਿਹਾ ਵੀ ਮੈਂ ਤੂੰ ਫਿਰ ਗੋਲੀ ਮਾਰ, ਇਹੋ ਜਿਹੀਆਂ ਗੱਲਾਂ ਵੀ ਵਾਰਤਾਲਾਪ ਚੱਲਦੇ ਉਹਨਾਂ ਦੀ, ਅਤੇ ਉਹ ਫਿਰ ਕਰਦੇ ਕਰਦੇ ਮਤਲਬ ਪਤਾ ਨਹੀਂ ਉਹਦੇ ਮਨ 'ਚ ਕੀ ਆਏ ਅਤੇ ਉਹਨੂੰ ਕੱਢ ਕੇ ਠਾ ਮਾਰਿਆ,
0: ਅਤੇ
1: ਫਿਰ ਗੱਲ ਇਹ ਹੈ ਵੀ ਚਲੋ ਅਚਨਚੇ ਤੋਂ ਉੱਥੇ ਗੋਲੀ ਵੱਜ ਗਈ,
0: ਹਾਂਜੀ
1: ਉਹਨੇ ਮਗਰ ਜਾ ਕੇ ਗੋਲੀਆਂ ਮਾਰੀਆਂ ਤਾਂ,
0: ਹਾਂ ਮਗਰ ਵੀ,
1: ਹਾਂ ਮਗਰ ਪਹਿਲੀ ਗੋਲੀ ਜਿਹੜੀ ਵੱਜੀ ਹੈ ਨਾ,
0: ਹਾਂਜੀ
1: ਉਹ ਕਿਸੇ ਨਾਲ ਦੇ ਬੰਦੇ ਦੀ ਬਾਂਹ 'ਚ ਵੱਜੀ ਹੈ।
0: ਓਕੇ,
1: ਉਦੋਂ ਮੁੜ ਕੇ ਜਦੋਂ ਉਹ ਮਤਲਬ ਸਟੋਰੋਂ ਛੱਡ ਗਏ ਸਟੋਰ ਵੀ ਜ਼ਿਆਦਾ ਗੱਲ ਵੱਧ ਗਈ, ਉਹ ਮਤਲਬ ਵੀ ਇੱਕ ਵੀਡੀਓ 'ਚ ਦਿਖਾ ਰਿਹਾ ਮਗਰ ਜਾ ਕੇ ਗੋਲੀਆਂ ਮਾਰ ਰਿਹਾ ਉਹ, ਹਨਾ, ਮਗਰ ਜਾ ਕੇ ਪਹਿਲਾਂ ਪੱਟ ਚ ਗੋਲੀ ਮਾਰੀ ਆ, ਫਿਰ ਉਹਦੇ ਬੈਕ ਤੇ ਦੋ ਗੋਲੀਆਂ ਮਾਰੀਆਂ, ਤਿੰਨ ਗੋਲੀਆਂ ਮਾਰੀਆਂ ਨੇ।
0: ਓਕੇ, ਤਿੰਨ ਗੋਲੀਆਂ ਵੱਜੀਆਂ।
1: ਹਾਂ, ਵੈਸੇ ਤਾਂ ਹੁੰਦਾ ਨਾ ਵੇਖੋ ਇੱਕ ਗੋਲੀ ਵੱਜ ਗਈ, ਚਲੋ ਬੰਦੇ ਭੱਜ ਗਏ ਜਾਂ ਬੰਦਾ ਭੱਜ ਗਿਆ ਗੋਲੀ ਮਾਰ ਕੇ, ਤੇ ਉਹਨੇ ਤਿੰਨ ਗੋਲੀਆਂ ਮਾਰਨ ਦਾ ਤਾਂ ਮਤਲਬ ਇਹੀ ਸੀਗਾ ਕਿ ਇਹਨੂੰ ਮਾਰਨਾ।
0: ਓਕੇ,
1: ਠੀਕ ਹੈ ਨਾ, ਇਹ ਤਾਂ ਮਤਲਬ ਸਾਫ ਮਤਲਬ ਵੀ ਜਜਮੈਂਟ ਕੋਈ ਵੀ ਜੱਜ ਹੋਊਗਾ ਉਹ ਦੇਖੂਗਾ ਵੀ ਇੱਕ ਗੋਲੀ ਦਾ ਚਲੋ ਆਪਦੀ ਸੁਰੱਖਿਆ ਵਾਸਤੇ ਮਾਰਤੇ,
0: ਬਿਲਕੁਲ
1: ਵੀ ਆਪਦੇ ਜੇ ਕਹੂਗਾ ਮੈਂ ਜੀ ਆਪਦੀ ਪ੍ਰੋਟੈਕਸ਼ਨ ਕਰਦਾ ਸੀ, ਮੈਨੂੰ ਡਰ ਸੀ ਪਹਿਲੀ ਵਾਰੀ ਮੇਰੇ ਛੱਤਰਾਂ ਦਾ ਹਾਰ ਪਾਇਆ, ਮੈਨੂੰ ਕੁੱਟਿਆ ਮਾਰਿਆ ਆਹ ਕੀਤਾ ਐਤਕੀ, ਫਿਰ ਹੁਣ ਮੈਂ ਡਰਦਾ ਸੀ ਹੁਣ ਵੀ ਉਹੀ ਗੱਲ ਹੋਊ, ਚੱਲ ਇੱਕ ਗੋਲੀ ਮਾਰਤੇ ਤਿੰਨ ਗੋਲੀਆਂ ਮਾਰਨ ਦਾ ਕੀ ਕਾਰਨ, ਹਨਾ, ਇਹਦਾ ਮਤਲਬ ਮਾਫ਼ੀ ਲਿਆ ਸੀ ਬੰਦੇ ਨੂੰ ਖਤਮ ਕਰ ਦਿਆ,
0: ਬਿਲਕੁਲ
1: ਹਨਾ।
0: ਬਾਕੀ ਇੱਕ ਹੋਰ ਗੱਲ ਵੀ ਜਿਹੜੀ ਸੋਚਣ ਵਾਲੀ ਹੈ, ਜਦੋਂ ਪਹਿਲਾਂ ਉਹਦੇ ਹੱਥ 'ਚ ਪਿਸਟਲ ਹੈਗਾ ਸੀ ਪਰ ਉਹਨੇ ਗੋਲੀ ਨਹੀਂ ਮਾਰੀ, ਪਰ ਜਦੋਂ ਇੱਕ ਕਾਲ ਕਰਦਾ ਆ ਤੇ ਉਸ ਤੋਂ ਬਾਅਦ ਉਹਦੇ 'ਚ ਇੱਕ ਦਲੇਰੀ ਆਉਂਦੀ, ਜਾਂ ਜਿਵੇਂ ਕਿਸੇ ਨੇ ਜੋ ਕੋਈ ਵੱਡੇ ਲੈਵਲ ਦਾ ਪਰਸਨ ਹੋਵੇ
1: ਉਹ ਕਾਲ ਕਰਦਾ, ਇਹ ਨਹੀਂ ਪਤਾ ਵੀ ਉਹਨੂੰ ਕਾਲ ਆਈ ਹੈ, ਇਹ ਨਹੀਂ ਪਤਾ ਕਿ ਉਹਨੇ ਡਾਇਲ ਕੀਤਾ, ਪਰ ਇਵੇਂ ਨਹੀਂ ਲੱਗਦਾ ਵੀ ਡਾਇਲ ਕੀਤਾ ਉਹਨੂੰ ਕਾਲ ਆਈ ਹੈ।
0: ਓਕੇ,
1: ਮਤਲਬ ਇੱਕ ਤਾਂ ਹੈ ਨਾ ਵੀ ਉਹ ਡਾਇਲ ਕਰਦਾ ਨਹੀਂ ਦਿਖਾਇਆ ਜਾਂ ਰੀਡਾਇਲ ਕਰਦਾ ਨਹੀਂ ਦਿਖਾਇਆ, ਉਹਨੇ ਸਿੱਧੇ ਹੀ ਫੋਨ ਚੱਕ ਕੇ ਕੰਨ ਨੂੰ ਲਾ ਲਿਆ, ਸਮਾਰ ਕੇ ਦੇਖੋ ਵੀਡੀਓ,
0: ਬਿਲਕੁਲ
1: ਉਹਨੇ ਮਤਲਬ ਉਹਨੇ ਕਾਲ ਕੀਤੀ ਨਹੀਂ, ਉਹਨੂੰ ਕਾਲ ਆਈ ਹੈ
0: ਉਹ,
1: ਹੈ ਨਾ, ਮਤਲਬ ਕਿਉਂਕਿ ਉਹਦੇ ਸਾਹਮਣੇ ਫੋਨ ਪਿਆ ਕਾਊਂਟਰ ਤੇ, ਉੱਥੋਂ ਫੋਨ ਚੱਕ ਕੇ ਸਿੱਧਾ ਕੰਨ ਨੂੰ ਲਾ ਲੈਂਦਾ ਉਹ,
0: ਬਿਲਕੁਲ,
1: ਤੇ ਫਿਰ ਐਂ ਮੋਢੇ ਜਿਹੇ ਧਰ ਲੈਂਦਾ ਉਹ, ਠੀਕ ਹੈ ਨਾ, ਤੇ ਉਦੋਂ ਬਾਅਦ ਫਿਰ ਮਤਲਬ ਵੀ ਜਿਹੜੀ ਕਾਰਵਾਈ ਆ ਮਤਲਬ ਵੀ ਗੋਲੀ ਚੱਲਣ ਵਾਲੀ ਹੈ ਇਹ ਹੁੰਦੀ ਹੈ। ਹੁਣ ਇਹ ਨਹੀਂ ਪਤਾ ਵੀ ਫੋਨ ਕਿਹਦਾ ਸੀ, ਕਿਸੇ ਮਤਲਬ ਵੀ ਗੈਂਗਸਟਰ ਦਾ ਸੀ ਜਾਂ ਉਹ ਕਿਸੇ ਡਰੱਗ ਡੀਲਰ ਦਾ ਸੀ ਜਾਂ ਜਿਹੜਾ ਉਹਨੂੰ ਸਪਲਾਈ ਕਰਦਾ ਸੀ ਡਰੱਗ ਉਹਦਾ ਸੀ, ਹਨਾ, ਕਿਉਂਕਿ ਜਿਹੜੇ ਡਰੱਗ ਵੀ ਤਾਂ ਇਹਨਾਂ ਡਰੱਗ ਇਹਨਾਂ ਸਟੋਰਾਂ 'ਤੇ ਸਪਲਾਈ ਕਰਦੇ ਆ, ਉਹ ਸਪਲਾਇਰ ਦਾ ਸੀ, ਰੱਬ ਜਾਣੇ ਕਿਹਦਾ ਸੀ, ਹਨਾ, ਜਾਂ ਉਹਦੇ ਜਾਂ ਕਿਸੇ ਇਹਦਾ ਆਪਣਾ ਜਿਹੜਾ ਪਰਮਿੰਦਰ ਹੈ ਝੋਟਾ ਇਹਦੀ ਇਹਦੀ ਲਾਗ ਡਾਟਾ ਵਾਲੇ ਬੰਦੇ ਦਾ ਸੀ,
0: ਹਾਂਜੀ,
1: ਇਹ ਕੁਛ ਨਹੀਂ ਪਤਾ ਲੱਗਦਾ ਜਦੋਂ ਇਹ ਗੱਲਾਂ ਖੁੱਲੂਗੀ, ਅਜੇ ਟੂ ਅਰਲੀ ਹੈ,
0: ਹਾਂਜੀ,
1: ਅਜੇ ਆਪਾਂ ਕੁਛ ਕਹਿ ਨਹੀਂ ਸਕਦੇ, ਪਰ ਇੰਨਾ ਵੀ ਬੰਦਾ ਫੜਿਆ ਗਿਆ,
0: ਬਿਲਕੁਲ,
1: ਬੰਦਾ ਭੱਜ ਗਿਆ ਸੀ, ਬੰਦਾ ਫੜਿਆ ਗਿਆ, ਉਹਦੀ ਦੁਕਾਨ ਵੀ ਢਾਹਤੀ ਅਤੇ ਉਹਦਾ ਮਕਾਨ ਵੀ ਢਾਹਤਾ,
0: ਬਿਲਕੁਲ,
1: ਉੱਥੇ ਬਟਰੋਜੇ ਚੱਲੇ ਜਾਂਦੇ ਸੀ, ਹੈ ਨਾ, ਅਤੇ ਪਰ ਮਤਲਬ ਉਹ ਪੁੱਛ ਗਿੱਛ ਦੇ ਦੌਰਾਨ ਹੀ ਪਤਾ ਲੱਗੂ ਜਾਂ ਉਹਦੇ ਫੋਨ 'ਤੇ ਹੀ ਪਤਾ ਲੱਗੂ ਵੀ 10 ਵਜੇ ਗੋਲੀ ਚੱਲਦੀ ਹੈ, 10 ਵਜੇ ਕੁਛ ਮਿੰਟ 'ਤੇ ਗੋਲੀ ਚੱਲਦੀ ਹੈ, ਵੀ ਉਦੋਂ ਪਹਿਲਾਂ ਜਿਹੜੀ ਕਾਲ ਹੈ ਉਹਨੇ ਕੀਤੀ ਆ ਕਿ ਉਹਨੂੰ ਆਈ ਹੈ,
0: ਹਾਂ, ਔਰ ਕਹਿੰਦੀ ਕਾਲ ਆ,
1: ਹਾਂ, ਔਰ ਰਿਕਵਰੀ 'ਚ ਆਊਗੀ, ਪਰ ਅਜੇ ਟੂ ਅਰਲੀ ਆ ਕੋਈ ਗੱਲ ਕਹਿਣੀ, ਹੈ ਨਾ, ਅਜੇ ਮਤਲਬ ਜਿਵੇਂ ਕਹਿੰਦੇ ਵੀ ਅਜੇ ਵੇਟ ਕਰੋ ਕੀ ਗਾਂ ਨਿਕਲਦਾ ਅੱਗੇ ਜਾ ਕੇ ਕੀ ਹੈ,
0: ਬਿਲਕੁਲ ਬਿਲਕੁਲ,
1: ਪਰ ਹੋਇਆ ਬਹੁਤ ਮੰਦਭਾਗਾ, ਬਹੁਤ ਮਾੜਾ ਹੋਇਆ, ਉਹ ਇੱਕ ਸਮਾਜ ਸੇਵੀ ਸੀਗਾ,
0: ਹਾਂਜੀ,
1: ਚੰਗਾ ਕੰਮ ਕਰ ਰਿਹਾ ਸੀਗਾ,
0: ਬਿਲਕੁਲ,
1: ਬੱਚਿਆਂ ਨੂੰ ਨਸ਼ਿਆਂ ਤੋਂ ਹਟਾ ਰਿਹਾ ਸੀ, ਵੇਚਣ ਵਾਲਿਆਂ ਨੂੰ ਰੋਕ ਰਿਹਾ ਸੀ, ਹੈ ਨਾ, ਇਹੋ ਜਿਹੇ ਦੁਕਾਨਦਾਰਾਂ ਨੂੰ ਵੀ ਡਰਾ ਰਿਹਾ ਸੀ ਵੀ ਬੰਦੇ ਬਣ ਜਾਓ ਨਾ ਵੇਚੋ, ਜਿੰਨੀਆਂ ਵੀ ਦੁਕਾਨਾਂ ਹੈਗੀਆਂ ਮਾਨਸਾ ਦੇ ਵਿੱਚ ਉਹਦੇ ਵਿੱਚ ਮੈਂ ਪਤਾ ਲੱਗਾ ਕਿ 20-25 ਦੁਕਾਨਾਂ ਹੈਗੀਆਂ ਜਿਹਦੇ 'ਤੇ ਸ਼ਰ੍ਹਾਂ ਮਤੇ ਇਹ ਨਸ਼ਾ, ਉੱਥੇ ਨਾ ਗਏ ਵੀ ਨਸ਼ਾ ਇੱਕ ਤਰ੍ਹਾਂ ਦਾ ਨਹੀਂ, ਜਿਵੇਂ ਆਪਾਂ ਪਤਾ ਸੁਣ ਚਿੱਟਾ ਜਾਂ ਹੀਰੋਇਨ ਹੈ, ਇਹ ਨਹੀਂ, ਉੱਥੇ ਸਿੰਥੈਟਿਕ ਨਸ਼ੇ ਦੀਆਂ ਗੋਲੀਆਂ ਜਿਹੜੀਆਂ ਉਹ ਅਜੀਬ ਜਿਹੀ ਥੱਲੇ ਰੱਖਣ ਵਾਲੀਆਂ ਮੈਂ ਸੁਣਦਾ ਵਿੱਚ ਚਲੀ ਜਾਂਦੀਆਂ, ਵਿੱਚ ਕੈਪਸੂਲ ਚੱਲੇ ਜਾਂਦੇ ਆ, ਪਤਾ ਕਿੰਨੇ ਹੀ ਤਰ੍ਹਾਂ ਦੇ ਉੱਥੇ ਨਾ ਇਹ ਪੁੱਠੇ ਸਿੱਧੇ ਨਸ਼ੇ ਹੈਗੇ,
0: ਹਾਂਜੀ,
1: ਹੈ ਨਾ, ਮਤਲਬ ਵੀ ਉਹ ਜਿਹਨਾਂ ਆਉਂਦੇ ਪਤਾ ਨਹੀਂ ਕਿੱਥੋਂ ਹੈ, ਹੈ ਨਾ, ਇਹ ਵੀ ਨਹੀਂ ਪਤਾ ਵੀ ਕਿਹੜੇ ਬਾਰਡਰ ਤੋਂ ਆ ਰਿਹਾ, ਪਾਕਿਸਤਾਨ ਤੋਂ ਆ ਰਿਹਾ, ਗੁਜਰਾਤ 'ਚੋਂ ਆ ਰਿਹਾ, UP 'ਚੋਂ ਆ ਰਿਹਾ, ਹਾਲ ਤੱਕ ਐਵੇਂ ਹਵਾ 'ਚ ਤਲਵਾਰੇ ਮਰੀ ਜਾਂਦੇ ਆ ਜੀ, ਫਲਾਣੇ ਥਾਂ ਤੋਂ ਆਉਂਦਾ ਨਸ਼ਾ, ਫਲਾਣੇ ਥਾਂ ਤੋਂ ਆਉਂਦਾ, ਹੈ ਨਾ, ਅਤੇ ਪਰ ਹਜੇ ਪੰਜਾਬ ਦੇ ਵਿੱਚ ਕੋਈ ਐਸੀ ਫੈਕਟਰੀ ਫੜੀ ਵੀ ਨਹੀਂ ਗਈ ਜਿੱਥੇ ਸਿੰਥੈਟਿਕ ਕੈਪਸੂਲ ਬਣਦੇ ਹੋਣ, ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਪੰਜਾਬ 'ਚ ਨਸ਼ਾ ਬਣ ਜਾਂਦਾ, ਹੈ ਨਾ,
0: ਬਿਲਕੁਲ,
1: ਸੋ ਜੋ ਵੀ ਹੈ ਨਾ ਮਤਲਬ ਬਹੁਤ ਮੰਦਭਾਗਾ ਗਾ ਜੋ ਵੀ ਚੱਲ ਰਿਹਾ, ਮਤਲਬ ਹਾਲਾਤ ਜਿਹੜੇ ਚੱਲ ਰਹੇ ਹੈ, ਜਿਹੜੇ ਮਤਲਬ ਵੀ ਗੈਂਗਸਟਰਾਂ ਕਰਕੇ ਅਤੇ ਸਮਗਲਰਾਂ ਕਰਕੇ ਨਸ਼ੇ ਕਰਕੇ ਅਤੇ ਪੁਲਿਸ ਇਹਦੇ ਵਿੱਚ ਦੋ ਕੁ ਹੁਣ ਲੋਕ ਰੌਲਾ ਪਾ ਰਹੇ ਸੀ ਵੀ ਇਹ ਪੁਲਿਸ ਦਾ ਹਫ਼ਤਾ ਬੰਨਿਆ ਹੋਇਆ,
0: ਹਾਂਜੀ,
1: ਮੈਂ ਕੋਈ ਦੋ ਰਿਹਾ ਮੰਨੇ ਦੇ ਵਿੱਚ, ਜੇ ਪੁਲਿਸ ਚਾਹੇ ਸਟਰੋਂਗ ਹੋਵੇ, ਪੁਲਿਸ ਵਾਲੇ ਲਾਲਚੀ ਨਾ ਹੋਣ, ਪੁਲਿਸ ਵਾਲੇ ਵਿੱਚੋਂ ਭੱਤਾ ਨਾ ਲੈਂਦੇ ਹੋਣ, ਹਰੇਕ ਮਹੀਨੇ ਪੈਸੇ ਮਹੀਨੇ ਦਾ ਪੈਸੇ ਨਾ ਲੈਂਦੇ ਹੋਣ, ਵਿੱਚੋਂ ਹਿੱਸਾ ਪੱਤੀ ਨਾ ਲੈਂਦੇ ਹੋਣ, ਇਹ ਗੱਲ ਹੋ ਹੀ ਨਹੀਂ ਸਕਦੀ, ਇਹ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਸਹੀ ਹੁੰਦੀ ਹੈ, ਮਤਲਬ ਜਿਹੜੇ ਲੋਕ ਹੈ ਨਾ ਜਿਹੜੀ ਪੁਲਿਸ ਹੈ, ਹੈ ਨਾ, ਉਹ ਮਤਲਬ ਜ਼ਰੂਰ ਮਤਲਬ ਉਹਨਾਂ ਦਾ ਹਿੱਸਾ ਪੱਤੀ ਉਹਨਾਂ ਦੇ ਨਾਲ ਹੈਗਾ ਜਿਹੜਾ ਇਹ ਰੋਕਣੇ ਆ। ਹੁਣ ਕੱਲ੍ਹ ਇੱਕ ਪੁਲਿਸ ਵਾਲੇ ਕਾਂਸਟੇਬਲ ਤੋਂ 15 ਕਿਲੋ ਅਫੀਮ ਫੜੀ ਗਈ, ਮੈਂ ਪਰ ਨਿਊਜ਼ ਵੇਖ ਲਿਆ ਸੀਗਾ, ਉਹ ਪੁਲਿਸ ਵਾਲੇ ਰੋਕਣਾ ਤਾਂ ਕੀ ਸੀ, ਉਹ ਪੁਲਿਸ ਵਾਲਿਆਂ ਦੀ ਵੈਨ ਦੇ ਵਿੱਚ, ਪਤਾ ਨਹੀਂ ਪੁਲਿਸ ਦੀ ਵੈਨ ਸੀ ਪ੍ਰਾਈਵੇਟ ਵੈਨ ਸੀ, ਉਹ ਪੁਲਿਸ ਵਾਲਿਆਂ ਦਾ ਹੈੱਡ ਕਾਂਸਟੇਬਲ ਤੋਂ 15 ਕਿਲੋ ਫੀਮ ਫੜੀ ਗਈ।
0: ਅੱਛਾ ਜੀ,
1: ਹੈ ਨਾ, ਹੁਣ ਇਹਦਾ ਮਤਲਬ ਕੀ ਹੋਇਆ ਕਿ ਮਤਲਬ ਵੀ ਪੁਲਿਸ ਦੇ ਵਿੱਚ ਸਪਲਾਇਰ ਵੀ ਹੈਗੇ, ਹਿੱਸਾ ਪੱਤੀ ਵਾਲੇ ਵੀ ਹੈਗੇ, ਵਿਕਾਉਣ ਵਾਲੇ ਵੀ ਹੈਗੇ, ਤੇ ਖਰੀਦਦਾਰਾਂ ਨੂੰ ਮਤਲਬ ਉਤਸ਼ਾਹ ਕਰਨ ਵਾਲੇ ਵੀ ਹੈਗੇ, ਸਾਰਾ ਕੁਝ ਚੱਲੀ ਜਾਂਦਾ, ਪਤਾ ਹੀ ਲੱਗ ਰਿਹਾ ਮੁਲਕ ਹੋਇਆ ਕਿ ਕਿੱਧਰ ਨੂੰ ਕਹਾਣੀ ਜਾ ਰਹੀ ਹੈ।
0: ਬਿਲਕੁਲ, ਇੱਕ ਜਦੋਂ ਇਹ ਜਾਂਦੇ ਨੇ ਪਰਮਿੰਦਰ ਹੋਣੀ ਜਾਂਦੇ ਨੇ, ਉਹ ਕਹਿੰਦੇ ਨੇ ਕਿ ਅਸੀਂ ਜਦੋਂ ਜਾਣ ਤੋਂ ਪਹਿਲਾਂ ਅਸੀਂ DSP ਨੂੰ, ਜਿਹੜੇ ਉਹਦੇ ਫਰੈਂਡ ਨੇ ਉਹ ਇੰਟਰਵਿਊ ਦੇ ਰਹੇ ਨੇ, ਉਹ ਦੱਸਦੇ ਆ ਕਿ ਅਸੀਂ ਪਹਿਲਾਂ DSP ਸਾਹਿਬ ਨੂੰ ਕਾਲ ਕਰਕੇ ਦੱਸੇ, ਸ਼ਾਇਦ ਕਿਸੇ ਆਫਿਸਰ ਨੂੰ ਦੱਸਿਆ
1: ਸੀ, ਅੱਧਾ ਘੰਟਾ ਪਹਿਲਾਂ ਅਸੀਂ ਫੋਨ ਕੀਤਾ।
0: ਹਾਂ
1: ਵੀ ਇਸ ਦੁਕਾਨ ਤੇ ਅਸੀਂ ਚੱਲੇ ਆ ਛਾਪਾ ਮਾਰਨ, ਤੇ ਉੱਥੋਂ ਸਾਨੂੰ ਪਤਾ ਕਿ ਨਸ਼ਾ ਵੇਚਦਾ, ਤੇ ਉਹ ਤੇ ਤੁਸੀਂ ਰੇਡ ਕਰੋ ਫੜੋ, ਤੇ ਕੋਈ ਜਵਾਬ ਨਹੀਂ ਆਇਆ, ਜਿੰਨਾ ਕੋਈ ਗੋਲੀ ਨਹੀਂ ਚੱਲੀ, ਕੋਈ ਜਵਾਬ ਨਹੀਂ ਆਇਆ।
0: ਹਾਂ, ਤੇ ਕਹਿੰਦੇ ਉਦੋਂ ਬਾਅਦ ਕਾਲ ਵੀ ਨਹੀਂ ਚੱਕੀ ਉਹਨਾਂ ਨੇ ਜਦੋਂ ਉੱਥੇ ਗਏ ਪਹੁੰਚ ਗਏ, ਉਦੋਂ ਬਾਅਦ
1: ਕਾਲ ਵੀ ਨਹੀਂ ਚੱਕੀ। ਤੇ ਇਹ ਵੀ ਮਤਲਬ ਲੋਕ ਕਹਿ ਰਹੇ ਸੀ ਵੀ ਜਿਹੜੀ ਪੁਲਿਸ ਆ ਉਹ ਰੇਲਵੇ ਫਾਟਕ ਤੇ ਖੜੀ ਹੈ, ਤੇ ਰੇਲਵੇ ਫਾਟਕ ਉਹਦੀ ਦੁਕਾਨ ਤੋਂ ਸਾਰੇ ਮਤਲਬ ਵੀ 150 ਗਜ ਤੇ ਸੀਗਾ,
0: ਹਨਾ,
1: ਉੱਥੋਂ ਤੱਕ ਤਾਂ ਫਾਇਰ ਦੇ ਉਹ ਫਾਇਰ ਹੀ ਸੁਣ ਜਾਂਦਾ, ਬੰਦਾ ਕੋਈ ਗੋਲੀਆਂ ਚਲਾਈ ਜਾਂਦਾ, ਬਹੁਤ ਨੇੜੇ ਖੜੇ ਸੀ ਪੁਲਿਸ ਵਾਲੇ।
0: ਹੁਣ ਮਤਲਬ ਕੀ ਮੰਗ ਕੀ ਕਰ ਰਹੇ ਨੇ ਜਿਹੜੀ ਉਹਦੀ ਫੈਮਿਲੀ ਆ, ਜਿਹੜੀ ਕਹਿੰਦੇ ਸੰਸਕਾਰ ਨਹੀਂ ਸ਼ਾਇਦ ਕੀਤਾ?
1: ਨਹੀਂ, ਉਹ ਸੰਸਕਾਰ ਤੱਕ ਹਾਲੇ ਹੋਏ ਹੱਲ ਨਹੀਂ ਹੁੰਦਾ, ਵੀ ਉਹ ਤਾਂ ਕਿੰਨਾ ਕਿੰਨੀ ਸੰਸਕਾਰ ਕਰਨਗੇ, ਅਕਸਰ ਅਖੀਰ ਤਾਂ ਸੰਸਕਾਰ ਤਾਂ ਕਰਨਾ ਹੀ ਪੈਣਾ ਉਹਨਾਂ ਦੇ, ਵੀ ਉਹਨੂੰ ਫੜੋ ਜਿਹੜੇ ਹੈ ਨਾ, ਇਹਦੀ CI ਤਾਂ ਜਾਂਚ ਹੋਵੇ, ਮੁੱਖ ਮੰਤਰੀ ਮਤਲਬ ਭਗਵੰਤ ਮਾਨ ਅਸਤੀਫਾ ਦੇਵੇ, ਜਿਹੜਾ DGP ਆ ਉਹਨੂੰ ਬਰਖਾਸਤ ਕੀਤਾ ਜਾਵੇ, SSP ਅਤੇ DSP ਅਤੇ SHO ਜਿਹੜੇ ਹੈਗੇ ਮਾਨ ਮਾਨਸਾ ਦੇ, ਉਹਨਾਂ ਨੂੰ ਸਸਪੈਂਡ ਕੀਤਾ ਜਾਵੇ। ਫਿਰ ਲੋਕਾਂ ਦੀਆਂ ਮੰਗਾਂ ਬਹੁਤ ਹੁੰਦੀਆਂ
0: ਹੈ
1: ਨਾ, ਪਰ ਫਿਰ ਵੇਖਿਆ ਤਾਂ ਇਹ ਜਾਂਦਾ ਵੀ ਜੇ ਮਤਲਬ ਕੋਈ ਮੁੱਖ ਮੰਤਰੀ ਅਸਤੀਫਾ ਵੀ ਦੇ ਜੂਗਾ, DGP ਨੂੰ ਹਟਾ ਵੀ ਦੇਵੋਗੇ, ਤਾਂ ਗਾਹਾਂ ਕਿਹੜਾ ਦੁੱਧ ਧੋਤੇ ਆ, ਗੱਲ ਤਾਂ ਲੋਕਾਂ 'ਤੇ ਆ ਜਾਂਦੀ ਹੈ ਵੀ ਉੱਥੇ ਤਾਂ ਮੈਂ ਕਿਹਾ ਧਰਮਰਾਜ ਵੀ ਆ ਕੇ CM ਬਣ ਕੇ ਆ ਜਾਂਦੇ, ਤਾਂ ਵੀ ਉਹਨਾਂ ਲੋਕਾਂ ਦਾ ਫਾਇਦਾ ਕੁਛ ਨਹੀਂ ਹੋ ਸਕਦਾ, ਲੋਕ ਆਪ ਹੀ ਪੁੱਠੇ ਪਾਸੇ ਨੂੰ ਤੁਰੇ ਵੇ ਹੈ ਨਾ, ਤੋ ਜਿੰਨੇ ਮਰਜ਼ੀ ਮੁੱਖ ਮੰਤਰੀਆਂ ਦੇ ਅਸਤੀਫੇ ਮੰਗੇ ਜਾਣ, DGP ਬਦਲੇ ਜਾਣ, SA ਬਦਲੇ ਜਾਣ, ਜਿਹਨਾਂ ਤੋਂ ਲੋਕ ਆਪਦੀ ਰੱਖਿਆ ਕਰਨੀ, ਪ੍ਰੋਟੈਕਸ਼ਨ ਕਰਨੀ, ਲੋਕ ਆਪਦੇ ਬੱਚਿਆਂ ਨੂੰ ਆਪ ਨਹੀਂ ਨਾ ਸਮਝਾਉਂਦੇ, ਜਿੰਨੀ ਦੇਰ ਇਹ ਲੋਕ ਲਹਿਰ ਨਹੀਂ ਬਣਦੀ ਨਸ਼ਾ ਰੋਕਣ ਵਾਲੀ, ਕਦੇ ਵੀ ਕਿਸੇ ਕੰਟਰੀ ਦੇ ਵਿੱਚ ਨਸ਼ਾ, ਮੈਂ ਪਹਿਲੇ ਵਾਰੀ ਕਿੰਨੇ ਵਾਰ ਕਿਹਾ ਵੀ ਨਸ਼ਾ ਨਹੀਂ ਰੋਕ ਕਿਸੇ ਰੁਕਿਆ ਜਾਂਦਾ, ਜੋ ਮਰਜ਼ੀ ਮਤਲਬ ਸਰਕਾਰ ਹੋਵੇ, ਕੈਨੇਡਾ ਦੀ ਸਰਕਾਰ ਵਧੀਆ, ਇੱਥੇ ਤਾਂ ਹਿੱਸਾ ਪੱਤੀ ਨਹੀਂ ਹੋਣਾ ਮੇਰੇ ਖਿਆਲ, ਸ਼ਾਇਦ ਹੋਵੇ ਭਾਈ, ਇੱਥੇ ਨਹੀਂ ਰੁਕ ਰਿਹਾ ਨਸ਼ਾ,
0: ਬਿਲਕੁਲ,
1: ਅਮੈਰੀਕਾ ਵਿੱਚ ਨਹੀਂ ਰੁਕ ਰਿਹਾ, ਇੰਗਲੈਂਡ 'ਚ ਨਹੀਂ ਰੁਕ ਰਿਹਾ, ਕਿਹੜਾ ਕੰਟਰੀ ਹੈ ਜਿੱਥੇ ਮਤਲਬ ਸਰਕਾਰਾਂ ਨੇ ਨੱਥ ਪਾਲੀ ਨਸ਼ੇ ਨੂੰ, ਅਰੇ ਸ਼ਰੇ ਵਿਕੀ ਜਾਂਦਾ ਹੈ ਨਾ, ਏਅਰਪੋਰਟਾਂ ਦੇ ਵਿੱਚ ਫੜਿਆ ਜਾਂਦਾ, ਟਰੱਕਾਂ 'ਚ ਵਿਚਾਰਾ ਫੜਿਆ ਜਾਂਦਾ,
0: ਬਿਲਕੁਲ
1: ਨਾ, ਹੁਣ ਕਿੰਨੇ ਕਿੰਨੇ ਕਿਲੋ ਕੁਆਂਟਲਾਂ 'ਚ ਫੜੇ ਜਾਂਦੇ ਨਸ਼ਾ, ਇੱਥੇ ਬੰਦ ਹੋ ਗਏ। ਸੋ ਨਸ਼ਾ ਤਾਂ ਜਿਹੜਾ ਹੈ ਨਾ, ਉਹ ਜ਼ਿਆਦਾ ਲੋਕ ਲਹਿਰ ਬਣੇ, ਲੋਕ ਹੀ ਮਤਲਬ ਪਿੰਡਾਂ ਦੇ ਇੰਨੇ ਸਟਰੋਂਗ ਹੋਣ, ਅਤੇ ਉਹ ਪਤਾ ਉਹਨੂੰ ਨਿਗਾਹ ਹੋਏ ਕਿ ਨਸ਼ਾ ਵਿੱਚ ਨਾਲ ਆ ਗਿਆ,
0: ਅਤੇ
1: ਉਹਨੂੰ ਫੜ ਲੈਣ, ਪਰ ਫੜ ਕੇ ਕੀ ਕਰਨਗੇ, ਉਹ ਪੁਲਿਸ ਦੇ ਹਵਾਲੇ ਕਰਨਗੇ, ਪੁਲਿਸ ਨੂੰ ਛੱਡ ਦੇਣ,
0: ਬਿਲਕੁਲ,
1: ਮਤਲਬ ਨਾ ਇਹ ਹੈਗੇ ਵੀ ਜੇ ਤਾਂ ਕੋਈ ਹੱਲ ਨਹੀਂ ਜਿੰਨੀ ਦੇਰ ਲੋਕ ਆਪ ਨਹੀਂ ਚੁਕੰਨੇ ਹੁੰਦੇ, ਇਹਨਾਂ ਇਹਨਾਂ ਇਹਦਾ ਹੱਲ ਲੋਕਾਂ ਨੇ ਹੀ ਕਰਨਾ ਹੈ,
0: ਬਿਲਕੁਲ,
1: ਅਤੇ ਕੋਈ ਨਾ ਕੋਈ ਮਤਲਬ ਕੋਈ ਗੁਟਕੇ ਖਾ ਕੇ ਦਿੰਦੇ ਸਹੁੰ ਖਾ ਲਏ, ਕੋਈ ਚਾਹੇ 3 ਮਹੀਨਿਆਂ ਦੀ ਸਹੁੰ ਖਾ ਲਏ, ਕੋਈ ਮਹਾਰਾਜ ਅੰਮ੍ਰਿਤਸਰ ਜਾ ਕੇ ਸਹੁੰ ਖਾਇਆ ਜੇ, ਤਲਵੰਡੀ ਜਾ ਕੇ, ਨਹੀਂ ਇਹ ਰੁਕ ਸਕਦਾ ਜਿੰਨੀ ਦੇਰ ਤੱਕ ਇਹ ਜਿਹੜਾ ਭ੍ਰਿਸ਼ਟ ਤਾਣਾ ਬਣਾ, ਇਹਦੇ 'ਚ ਲੋਕ ਨਹੀਂ ਨਿਕਲਦੇ। ਹੁਣ ਆਪਾਂ ਆਪਦਾ ਕੰਮ ਕਰਾਉਣ ਦੀ ਖਾਤਰ ਪਟਵਾਰੀ ਨੂੰ ਜਾਂ ਤਹਿਸੀਲਦਾਰ ਨੂੰ ਚੁੱਪ ਕਰਕੇ ਪੈਸੇ ਦੇ ਦਿੰਦੇ ਹਾਂ ਵੀ ਸਾਡਾ ਕੰਮ ਹੋ ਜੇ, ਹਨਾ, ਮੂੰਹ ਤਾਂ ਲੋਕਾਂ ਨੇ ਆਪ ਆਇਆ ਵੈ, ਲੋਕਾਂ ਤੋਂ ਐਂ ਲੱਗਣ ਲੱਗ ਗਿਆ, ਉੱਥੇ ਮੈਂ ਹਰੇਕ ਸਾਲ ਜਾਂਦਾ ਵੀ ਜੇ ਇਸ ਨੂੰ ਬੰਦੇ ਨੂੰ ਪੈਸੇ ਨਾ ਦਿੱਤੇ ਤੇ ਮੇਰਾ ਕੰਮ ਹੋਇਆ ਹੀ ਨਹੀਂ, ਮੈਂ ਝੂਠਾ ਲਾ ਤਾ, ਰਜਿਸਟਰੀ ਦਿਖਾਉਂਦੇ ਫਿਰਨਗੇ, ਉਹ ਯਾਰ ਦੇਖੀ ਸਹੀ ਕੀਤੀ ਆ, ਪੈਸਾ ਤਾਂ ਕੋਈ ਲਿਆ ਨਹੀਂ, ਆ ਦੇਖੀ ਯਾਰ ਸਹੀ ਕੀਤੀ ਹੈ, ਮਤਲਬ ਜਿੰਨੀ ਦੇਰ ਤੱਕ ਉਹ 5-7 ਹਜ਼ਾਰ ਰੁਪਇਆ ਝਾੜ ਦੇਣ, ਉਹਨਾਂ ਦਾ ਮਨ ਹੀ ਨਹੀਂ ਖੜਦਾ, ਇਹ ਲੋਕਾਂ ਦੇ ਖੂਨ ਦੇ ਵਿੱਚ ਇਹ ਬਿਮਾਰੀ ਪੈਦਾ ਹੋ ਚੁੱਕੀ ਹੈ, ਇਹ ਛੇਤੀ ਛੇਤੀ ਜਾਣ ਵਾਲੀ ਨੇ।
0: ਬਿਲਕੁਲ, ਗੱਲਾਂ ਬਾਤਾਂ ਜਾਰੀ ਰਹਿਣਗੀਆਂ ਜੀ, ਕਾਲਰ ਆਪਣੇ ਨਾਲ ਜੁੜ ਚੁੱਕੇ ਨੇ, ਰੇਡੀਓ ਧਮਾਲ ਤੇ ਤੁਹਾਡਾ ਬਹੁਤ ਸਵਾਗਤ ਹੈ ਜੀ। ਹਾਂਜੀ ਆਉਣੇ ਰਹੋ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ। ਇਹਦੇ ਮੇਰਾ ਆਪਣਾ ਓਪੀਨੀਅਨ ਇਹ ਹੈ ਜੀ ਕਿ ਜੇ ਜਿਹੜੇ ਹੁਣ ਇਸ ਤੋਂ ਪਹਿਲਾਂ 2 ਜਣਿਆਂ ਨੇ ਆਤਮ ਹੱਤਿਆ ਕੀਤੀ ਆ, ਉਹਨਾਂ ਸ਼ਿਕਾਇਤ ਦਿੱਤੀ ਡਰੱਗਸ ਦੇ ਖਿਲਾਫ ਕਿ ਆਹ ਏਦਾਂ ਕਰਕੇ ਡਰੱਗਸ ਆਹ ਵੇਚਦੇ ਆ, ਸਗੋਂ ਪੁਲਿਸ ਉਹਨਾਂ ਨੇ ਹਰਾਸ ਕਰੀ ਜਾ ਰਹੀ ਸੀ, ਉਹਨਾਂ ਨੇ ਸੁਸਾਈਡ ਕੀਤਾ, ਉਦੋਂ ਭਗਵੰਤ ਮਾਨ ਦਾ ਜੀ ਕੋਈ ਬਿਆਨ ਨਹੀਂ ਆਇਆ ਕਿ ਇਹ ਜੀ ਗਲਤ ਹੋ ਰਿਹਾ, ਮੈਂ ਕਾਰਵਾਈ ਕਰੂੰਗਾ। ਉਹਦਾ ਭਗਵੰਤ ਮਾਨ ਨੇ ਅੰਦਰੋਂ ਅੰਦਰ ਜ਼ੋਰ ਲਾਇਆ ਕਿ ਧੱਕੇ ਨਾਲ ਜੀ ਇਹਨਾਂ ਦਾ ਸੰਸਕਾਰ ਕੀਤਾ ਜਾਵੇ। ਹੁਣ ਥੋੜੀ ਜਿਹੀ ਗੱਲ ਵੱਧ ਗਈ, ਹੁਣ ਭਗਵੰਤ ਮਾਨ ਦਾ ਬਿਆਨ ਆ ਗਿਆ ਜੀ ਮੈਂ ਕਾਰਵਾਈ ਕਰਦਾ, ਇਹਦਾ ਮਤਲਬ ਜਿਹੜੇ 2 ਪਹਿਲਾਂ ਮਰੇ ਨੇ ਉਹਨਾਂ ਦੀ ਕੋਈ ਕਦਰ ਨੀ। ਜੇ ਹੁਣ ਇੱਥੇ ਵੀ ਕੱਲ ਧੱਕੇ ਨਾਲ ਸੰਸਕਾਰ ਕਰ ਦਿੰਦੇ, ਚਾਹੇ ਇਦੂ 100 ਹੋਰ ਮਰ ਜਾਂਦਾ ਤਾਂ ਵੀ ਭਗਵੰਤ ਮਾਨ ਤੇ ਕੋਈ ਅਸਰ ਨਹੀਂ ਸੀ।
1: ਦੇਖੋ ਜੀ, ਆਤਮ ਹੱਤਿਆ ਕਰਨਾ, ਪਹਿਲੀ ਗੱਲ ਤਾਂ ਆਤਮ ਹੱਤਿਆ ਕਰਨਾ ਸਭ ਤੋਂ ਵੱਡੀ ਬੁਝਦਲੀ ਹੈ, ਆਤਮ ਹੱਤਿਆ ਕੋਈ ਹੱਲ ਨੀ, ਆਤਮ ਹੱਤਿਆ ਕਰਨ ਵਾਲੇ ਨੂੰ ਸੋਚਣਾ ਚਾਹੀਦਾ ਵੀ ਮੈਂ ਕੀ ਕਰ ਰਿਹਾ।
2: ਜਦੋਂ ਜਦੋਂ ਪੁਲਿਸ ਜੀ ਜਿਹੜੇ ਘਰ ਦੇ ਮਾਵਾਂ ਭੈਣਾਂ ਨੂੰ ਚੱਕਣ ਲੱਗ ਜਾਵੇ ਹੈ, ਉਦੋਂ ਬੰਦੇ ਦਾ ਕੋਈ ਹਰਜ ਨਹੀਂ ਹੁੰਦਾ, ਜਿਹਦੇ ਪੈਂਦੀ ਆ ਉਹਨੂੰ ਪਤਾ ਹੁੰਦਾ ਜੀ ਇਹ ਗੱਲ ਦਾ, ਕਿਉਂ ਸੁਸਾਇਡ ਅਗਲਾ ਦਿਲ ਤਾਂ ਥੋੜੀ ਕਰਦਾ ਜੀ ਕਿਸੇ ਦਾ ਕਰਨ ਨੂੰ, ਪੁਲਿਸ ਕੀ ਪਤਾ ਕਿੰਨਾ ਤੰਗ ਪਰੇਸ਼ਾਨ ਕੀਤਾ ਉਹ ਅਗਲੇ ਨੇ ਲਾਈਵ ਵੀਡੀਓ ਚੱਕਿਆ ਸਾਰੀ ਗੱਲ ਜੀ, ਭਾਈ ਆਹ ਨਸ਼ਾ ਵੇਚਦਿਆ ਇਹਨਾਂ ਕਰਕੇ ਮੈਨੂੰ ਤੰਗ ਪਰੇਸ਼ਾਨ, ਪੁਲਿਸ ਮੈਨੂੰ ਹੀ ਸਗੋਂ ਤੰਗ ਪਰੇਸ਼ਾਨ ਕਰਦੀ ਆ, ਤੇ ਪੁਲਿਸ ਦਾ ਨਾਲ ਜੀ ਇਹ ਥੋੜੀ ਡਿਊਟੀ ਆ ਕਿ ਇੱਥੇ ਧੱਕੇ ਨਾਲ ਸੰਸਕਾਰ ਚੱਕ ਕੇ ਬੰਦਿਆਂ ਨੇ ਕਰੀ ਜਾਓ ਜੀ, ਜਾਂ ਕੋਈ ਕਿਸੇ ਨੂੰ ਡਿਟੇਨ ਕਰ ਲਓ ਜੀ ਘਰੇ, ਜਾਂ ਪੁਲਿਸ ਦਾ ਜਿਹੜੇ ਆਪਦੇ ਕੰਮ ਆ ਉਹ ਤਾਂ ਕੰਮ ਕਰਨ ਨੀ ਦਿੰਦੇ, ਉਹ 5 ਸਾਲਾਂ ਤੋਂ ਪੁਲਿਸ ਹਾਈ ਕੋਰਟ ਲੱਗੀ ਹੋਈ ਆ ਕਰਨ ਤੇ ਜੀ, ਉਹਨੂੰ ਡਿਟੇਨ ਕਰ ਦੋ ਜੀ, ਉੱਥੇ ਨਾਕੇ ਲਾ ਲਓ ਜੀ, ਕਿਸੇ ਨੂੰ ਜਾਣ ਨੀ ਦੇਣਾ, ਕਿਸੇ ਕਿਸੇ ਨੂੰ ਉਹ ਨੀ ਕਰਨ ਦੇਣਾ, ਪੁਲਿਸ ਨੂੰ ਆਪਦਾ ਕੰਮ, ਸਾਨੂੰ ਤਾਂ ਲੱਗਿਆ ਨੀ 5 ਸਾਲ ਚ ਇਦੂ ਇਲਾਵਾ ਕੁਛ ਕਰਦੀ ਹੋਵੇ ਪੁਲਿਸ ਜੀ।
1: ਤੁਸੀਂ 5 ਸਾਲ ਦੀ ਗੱਲ ਕਰਦੇ ਹੋ, ਮੈਨੂੰ ਪਿਛਲੇ 50 ਸਾਲਾਂ ਚ ਨੀ ਪਤਾ ਲੱਗਾ ਵੀ ਪੁਲਿਸ ਦਾ ਕੰਮ ਕਰਦੇ ਹੈ ਕਿ ਨਹੀਂ।
2: ਹੋਰ ਸਰਕਾਰਾਂ ਵੀ ਬੜੀਆਂ ਦੇਖੀਆਂ, ਆ ਤਾਂ ਸਾਨੂੰ ਹੁਣ ਜਿੰਨੇ ਅਸੀਂ ਤਾਂ ਬਹੁਤ ਉਮਰ ਵੀ ਕਾਫੀ ਹੋ ਗਈ, ਸਾਨੂੰ ਤਾਂ ਅੱਜ ਆਮ ਪਾਰਟੀ ਚ ਆ ਕੇ ਆਹ ਗੱਲ ਪਤਾ ਲੱਗਣ ਲੱਗੀ ਆ ਕਿ ਪੁਲਿਸ ਡਿਟੇਨ ਕਰਦੀ ਹੈ ਘਰ ਜਾ ਕੇ, ਪਹਿਲਾਂ ਤਾਂ ਸੁਣਿਆ ਨੀ ਸੀ ਆਹ ਚੀਜ਼ਾਂ, ਹੁਣ ਤਾਂ ਮਾੜੀ ਜੀ ਕੋਈ ਗੱਲ ਹੁੰਦੀ ਹੈ ਜੀ ਉਹ ਫਲਾਨਾ ਡਿਟੇਨ ਕਰ ਲਿਆ ਪੁਲਿਸ ਨੇ, ਉਹਦੇ ਘਰੇ ਨਾਕੇ ਲਾ ਕੇ ਰੋਡ ਬੰਦ ਕਰਤੇ।
1: ਸਾਰਿਆਂ ਨੂੰ ਦੁੱਖ ਲੱਗਦਾ ਜੀ, ਦੇਖੋ ਕੋਈ ਬੰਦਾ ਅਣਹੋਣੀ ਮੌਤ ਕਿਸੇ ਦੀ ਹੁੰਦੀ ਹੈ, ਸਭ ਦੁੱਖ ਸਾਰਿਆਂ ਨੂੰ ਲੱਗਦਾ, ਅਫਸੋਸ ਸਭ ਨੂੰ ਹੁੰਦਾ ਗਾ ਹਨਾ।
2: ਨਾਲ ਉਹਦੇ ਬੱਚਿਆਂ ਨੂੰ, ਉਹਨਾਂ ਦਾ ਬੱਚਿਆਂ ਨੂੰ, ਆਪਦੇ ਪਿਓ ਦਾ, ਭੈਣਾਂ ਨੂੰ, ਆਪਦੇ ਭਰਾ ਦਾ, ਜਾਂ ਉਹਨਾਂ ਦੇ ਬੇਟੀਆਂ ਦਾ ਅਖੀਲੀ ਵਾਰ ਮੂੰਹ ਨੀ ਦੇਖਣ ਦੇਣਾ, ਧੱਕੇ ਨਾਲ ਤੇਲ ਪਾ ਕੇ ਅੱਗ ਲਾ ਕੇ ਸੰਸਕਾਰ ਕਰ ਦੇਣਾ, ਇਹ ਤਾਂ ਮੈਂ ਕਹਿੰਦਾ ਅੱਜ ਤੱਕ ਹੋਇਆ ਹੀ ਨੀ ਕਦੇ ਜ਼ਿੰਦਗੀ ਚ, ਮੈਂ ਤਾਂ 40 ਸਾਲ ਦੇ ਹੋ ਗਏ, ਅਸੀਂ ਅੱਜ ਤੱਕ ਆਹ ਗੱਲ ਤਾਂ ਕਦੇ ਸੁਣੀ ਨੀ ਕਿ ਉਹ ਬੱਚਿਆਂ ਨੂੰ ਮੂੰਹ ਨੀ ਦੇਖਣ ਦੇਣਾ, ਪੁਲਿਸ ਧੱਕੇ ਨਾਲ ਸੰਸਕਾਰ ਕਰ ਦਿੰਦੀ।
1: ਨਹੀਂ ਉਹ ਅਸੀਂ ਸੁਣਿਆ ਸਹਿਮਤ ਇਸ ਗੱਲ ਚ ਵੀ ਠੀਕ ਹੈ, ਬਹੁਤ ਮਾੜੀ ਗੱਲ ਨਹੀਂ ਹੋਣਾ ਚਾਹੀਦਾ, ਇਹ ਏਡਾ ਧੱਕਾ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ।
0: ਬਿਲਕੁਲ ਜੀ, ਧੰਨਵਾਦ ਜੀ, ਗੱਲਾਂ ਬਾਤਾਂ ਜਾਰੀ ਰਹਿਣੀਆਂ।
1: ਗੱਲ ਠੀਕ ਹੈ, ਮਤਲਬ ਜਿਹੜੀ ਪ੍ਰਸ਼ਾਸਨ ਨੇ ਜਾਂ ਪੁਲਿਸ ਨੇ ਧੱਕੇ ਨਾਲ ਕਿਸੇ ਦਾ ਸੰਸਕਾਰ ਕਰਨਾ ਜਾਂ ਕਰਾਉਣਾ ਹਨਾ, ਜਾਂ ਕਿਸੇ ਬੰਦੇ ਨੂੰ ਇੱਥੋਂ ਤੱਕ ਮਜਬੂਰ ਕਰ ਦੇਣਾ ਕਿ ਬੰਦੇ ਨੂੰ ਆਤਮ ਹੱਤਿਆ ਕਰਨੀ ਪੈ ਜਾਵੇ, ਇਹ ਗੱਲਾਂ ਬਹੁਤ ਮਾੜੀਆਂ। ਇਹ ਕੋਈ ਮਤਲਬ ਅਸੀਂ ਇਹਦੇ ਨਾਲ ਸਹਿਮਤ ਤਾਂ ਹੈ ਨਹੀਂ, ਨਾ ਅਸੀਂ ਉਹਨਾਂ ਨੂੰ ਇਹ ਹੱਲਾ ਛੇੜ ਦੇਣ, ਨਾ ਹੀ ਉਹਨਾਂ ਨਾਲ ਸਹਿਮਤ ਹੈ ਕਿ ਇਹ ਚੰਗੀ ਗੱਲ ਹੈ, ਬਹੁਤ ਮਾੜੀ ਗੱਲ ਹੈ ਕਿਸੇ ਨਾਲ ਧੱਕਾ ਕਰਨਾ। ਕਿਸੇ ਨਾਲ ਵੀ ਹੁੰਦਾ, ਕੋਈ ਨਸ਼ਾ ਵੇਚਦਾ ਜਾਂ ਨਹੀਂ ਨਸ਼ਾ ਵੇਚਦਾ, ਕੋਈ ਨਸ਼ਾ ਕਰਦਾ ਜਾਂ ਕਰਾਉਂਦਾ, ਕਿਸੇ ਨਾਲ ਵੀ ਇਹ ਧੱਕਾ ਹੁੰਦਾ ਹੈ, ਜਿੱਥੇ ਜਿਹੜੀ ਕਿ ਗੱਲ ਮੌਤ ਤੱਕ ਪਹੁੰਚਦੀ ਹੈ, ਚਾਹੇ ਉਹ ਆਤਮ ਹੱਤਿਆ ਹੋਵੇ, ਚਾਹੇ ਕਿਸੇ ਦੀ ਗੋਲੀ ਮਾਰ ਕੇ ਹੈਗੀ, ਅਸੀਂ ਇਹਦੀ ਨਿਖੇਧੀ ਕਰਦੇ ਹਾਂ, ਅਸੀਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ, ਠੀਕ ਹੈ ਨਾ। ਪਰ ਗੱਲ ਤਾਂ ਇਹ ਵੀ ਤਾਂ ਹੱਲ ਕੀ ਹੈ, ਹੱਲ ਕੀ ਸੋਚਿਆ ਜਾਵੇ।
0: ਬਿਲਕੁਲ,
1: ਜਦੋਂ ਮਤਲਬ ਵੀ ਬਾੜ ਹੀ ਖੇਤ ਨੂੰ ਖਾਣ ਲੱਗ ਗਈ, ਤੇ ਫਿਰ ਮਤਲਬ ਖੇਤ ਦਾ ਬਚੂਗਾ ਕੀ? ਜਿਹੜੀ ਪੁਲਿਸ ਨੇ ਪ੍ਰੋਟੈਕਸ਼ਨ ਦੇਣੀ ਆ ਲੋਕਾਂ ਨੂੰ, ਉਹੀ ਲੋਕਾਂ ਨਾਲ ਧੱਕਾ ਮੁੱਕੀ ਕਰਨ ਲੱਗ ਗਈ, ਧੱਕੇਸ਼ਾਹੀ ਕਰਨ ਲੱਗ ਗਈ, ਤੇ ਫਿਰ ਲੋਕਾਂ ਦਾ ਪਬਲਿਕ ਦਾ ਬਣੂਗਾ ਕੀ? ਠੀਕ ਹੈ ਨਾ, ਉਹ ਆਪਣੇ ਗੁਨਾਹਾਂ ਨੂੰ ਲੁਕਾਉਣ ਦੀ ਖਾਤਰ, ਜਿਹੜੇ ਆਪ ਉਹ ਮਤਲਬ ਵੀ ਹਫ਼ਤਾਵਾਰੀ ਲੈਂਦੇ ਆ ਜਾਂ ਮਹੀਨਾ ਲੈਂਦੇ ਆ, ਨਾਲ ਰਲੇ ਵੇ ਆ ਮਤਲਬ ਵੱਡੇ ਵੱਡੇ ਸਮਗਲਰਾਂ ਦੇ ਹਨਾ, ਨਸ਼ਾ ਤਸਕਰਾਂ ਦੇ ਨਾਲ ਰਲੇ ਵੇ ਆ, ਜਿਹਨਾਂ ਨੂੰ ਉਹ ਭਜਾਉਂਦੇ ਆ, ਨਸ਼ਾ ਦਵਾਉਂਦੇ ਆ, ਸਪਲਾਈ ਕਰਾਉਂਦੇ ਆ, ਜਦੋਂ ਉਹਨਾਂ ਦੇ ਬੇੜਾ ਬੈਠਾ ਹੋਇਆ, ਤੇ ਫਿਰ ਮਤਲਬ ਉੱਥੇ ਤੁਸੀਂ ਭਲਾ ਕੀ ਸੋਚਦੇ ਹੋ? ਭਲਾ ਹੋ ਹੀ ਨਹੀਂ ਸਕਦਾ, ਭਾਵੇਂ ਕੋਈ ਆ ਜਾਵੇ, ਜਿਵੇਂ ਪਹਿਲਾਂ ਵੀ ਕਹਿ ਚੁੱਕਿਆ ਵੀ ਭਾਵੇਂ ਉੱਥੇ ਮੁੱਖ ਮੰਤਰੀ ਧਰਮ ਰਾਜ ਉੱਤਰ ਕੇ ਆਪ ਆ ਜਾਵੇ, ਵੀ ਆਪਾਂ ਕਹਿੰਦੇ ਹਾਂਜੀ ਧਰਮ ਰਾਜ ਆ ਗਿਆ, ਮੁੱਖ ਮੰਤਰੀ ਬਣ ਗਿਆ, ਆ ਕੇ ਹਨਾ ਸਵਰਗਾਂ ਚ ਹੁਣ ਮਤ ਸ਼ਾਇਦ ਬਣ ਜੂਗਾ, ਕੁਛ ਨਹੀਂ ਹੋ ਸਕਦਾ ਹਨਾ।
0: ਬਿਲਕੁਲ,
1: ਹੋ ਹੀ ਨਹੀਂ ਸਕਦਾ, ਕੋਈ ਜਿੰਨਾ ਇੱਕ ਲੋਕ ਆਪ ਨਹੀਂ ਨਾ ਇਸ ਰਸਤੇ ਪੈਂਦੇ, ਇਹ ਲੋਕ ਲਹਿਰ ਨਹੀਂ ਬਣਾਉਂਦੇ, ਆਪਦੇ ਬੱਚਿਆਂ ਨੂੰ ਐਜੂਕੇਟ ਨਹੀਂ ਕਰਦੇ, ਪਬਲਿਕ ਨੂੰ ਐਜੂਕੇਟ ਨਹੀਂ ਕਰਦੇ, ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਨਹੀਂ, ਸਭ ਤੋਂ ਵੱਡੀ ਰਿਸਪੋਂਸੀਬਲ ਹੁੰਦੇ ਮਾਪਿਆਂ ਦੀ,
0: ਮਾਪਿਆਂ ਦੀ।
1: ਠੀਕ ਹੈ, ਵੀ ਸਾਡਾ ਬੱਚਾ ਕੀ ਕਰ ਰਿਹਾ, ਸਾਡਾ ਬੱਚਾ ਦੇਰ ਨਾਲ ਘਰੇ ਕਿ ਆਉਂਦਾ, ਸਾਡਾ ਬੱਚੇ ਇਹਦਾ ਚਿਹਰਾ ਕਿਹੋ ਜਿਹਾ ਲੱਗਦਾ, ਇਹਦਾ ਖਾਧਾ ਪੀਤਾ ਤਾਂ ਨਹੀਂ ਕੁਛ, ਇਹ ਕਿਹੜੇ ਮਾਂ ਪਿਓ ਹੋਗੇ ਜਿਹਨੂੰ ਇਹ ਨਾ ਪਤਾ ਵੀ ਮੇਰਾ ਪੁੱਤ ਨਸ਼ਾ, ਬੱਚਾ ਨਸ਼ਾ ਕਰਦਾ, ਤੇ ਨਸ਼ੇ ਵਾਲੇ ਬੰਦੇ ਦਾ ਤਾਂ ਉਹਦੀ ਪਤਾ ਲੱਗ ਜਾਂਦਾ।
0: ਬਿਲਕੁਲ,
1: ਸਿੱਧਾ ਨਸ਼ੇ ਵਾਲਾ ਨਹੀਂ ਬੋਲ ਸਕਦਾ, ਸਿੱਧਾ ਨਸ਼ੇ ਵਾਲਾ ਤੁਰ ਨਹੀਂ ਸਕਦਾ, ਸਿੱਧੀ ਚੰਗੀ ਤਰ੍ਹਾਂ ਰੋਟੀ ਦੁੱਧ ਪਾਣੀ ਕੰਨੀ ਖਾ ਸਕਦਾ, ਤੇ ਮਾਂ ਨੂੰ ਨਹੀਂ ਪਤਾ ਲੱਗਦਾ, ਪਿਓ ਨੂੰ ਨਹੀਂ ਪਤਾ ਲੱਗਦਾ ਕੀ ਹੈ, ਰਾਈਟ? ਮਤਲਬ ਵੀ ਮੇਰਾ ਕਹਿਣ ਦਾ ਵੀ ਉਹ ਗੱਲ ਲੁਕਾਉਂਦੇ ਆ ਵੀ ਸਾਡੇ ਮੁੰਡੇ ਨੂੰ ਰਿਸ਼ਤਾ ਨਹੀਂ ਹੋਣਾ, ਅਸੀਂ ਗੱਲ ਨਾਲ ਬਾਹਰ ਨਿਕਲਦੇ ਗਏ। ਅੱਛਾ, ਉਹ ਗੱਲ ਲੁਕਾਉਂਦੇ ਇੰਨੀ ਵੱਧ ਜਾਂਦੀ ਹੈ ਤੇ ਉਹ ਆਪਦਾ ਜਵਾਕ ਗੁਆ ਪੈਂਦੇ ਆ, ਗਲਤ ਵਿੱਚ ਇਹ ਹੈਗੀ, ਉਹ ਵੀ ਬਦਨਾਮੀ ਦੇ ਡਰੋਂ, ਆਂਢ ਗੁਆਂਢ ਰਿਸ਼ਤੇਦਾਰਾਂ ਦੇ ਵਿੱਚ ਬਦਨਾਮੀ ਹੁੰਦੇ ਜਦੋਂ ਉਹ ਗੱਲ ਨੂੰ ਛਪਾਉਂਦੇ ਆ, ਜੇ ਸਗੋਂ ਦੀ ਗੱਲ ਨੂੰ ਉਹ ਖੁੱਲ੍ਹ ਕੇ ਮੂਹਰੇ ਲਿਆਉਣ ਪਬਲਿਕ ਦੇ, ਰਿਸ਼ਤੇਦਾਰਾਂ ਦੇ, ਗੁਆਂਢ ਆਂਢੀਆਂ ਗੁਆਂਢੀਆਂ ਦੇ, ਸਭ ਦੇ ਲਿਆਉਣ, ਭਾਈ ਸਾਡੇ ਮੁੰਡੇ ਨੂੰ ਜਿੱਥੇ ਤੁਸੀਂ ਦੇਖ ਲਿਆ ਨਸ਼ੇ ਕਰਦੇ ਨੂੰ, ਤੇ ਤੁਸੀਂ ਭਾਵੇਂ ਛਿੱਤਰ ਫੇਰ ਦਿਓ, ਇਹਨੇ ਸਾਡੇ ਸਾਨੂੰ ਦੱਸਦੇ ਸੀ ਹਨਾ, ਉਹ ਗੱਲ ਨੂੰ ਛਪਾਉਂਦੇ ਆ।
0: ਬਿਲਕੁਲ,
1: ਮੈਂ ਵੇਖਿਆ, ਮੈਂ ਪੰਜਾਬ ਹਰੇਕ ਸਾਲ ਜਾਂਦਾ, ਉੱਥੇ ਵੇਖਿਆ ਮੈਂ, ਮਤਲਬ ਜਦੋਂ ਕਿਸੇ ਦੀ ਮਾੜੀ ਮੋਟੀ ਕਿਸੇ ਦੇ ਮੁੰਡੇ ਕੁੜੀ ਦੀ ਗੱਲ ਆਉਂਦੀ ਹੈ ਨਾ, ਉਹ ਗੱਲ ਦੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਆ, ਔਰ ਸਾਰੇ ਵਾਰਡ ਨੂੰ ਪਤਾ ਹੁੰਦਾ, ਸਾਰੇ ਪਿੰਡ ਨੂੰ ਪਤਾ ਹੁੰਦਾ ਵੀ ਬੱਚਾ ਗਲਤ ਹੈ, ਤੇ ਮਾਂ ਪਿਓ ਨੇ ਸਗੋਂ ਉਹਦੇ ਗਲ ਪੈਣਾ, ਜਿਹੜਾ ਬੰਦੇ ਇਨਫਰੰਸ ਜਾ ਕੇ ਦਿੰਦਾ ਉਹਦੇ ਗਲ ਪੈਣਾ, ਤੂੰ ਸਾਡੇ ਬੱਚਿਆਂ ਦੇ ਝੂਠੀਆਂ ਤੋਂ ਉਹਦਾ ਲਾਉਣਾ, ਤੂੰ ਸਾਡੇ ਬੱਚਿਆਂ ਦੀਆਂ ਗੱਲਾਂ ਬਣਾਉਣਾ, ਵੀ ਆਪਦੇ ਬੱਚਿਆਂ ਨੂੰ ਆਪ ਹੀ ਮਤਲਬ ਉਹ ਉਤਸ਼ਾਹਿਤ ਕਰਦੇ ਆ, ਤੇ ਬੱਚੇ ਨੂੰ ਇਹ ਹੋ ਜਾਂਦਾ ਜਿਵੇਂ ਮੇਰਾ ਮਾਂ ਪਿਓ ਮੇਰੇ ਨਾਲ, ਮੈਂ ਦੂਜੇ ਜ਼ਿੰਦਗੀ ਪਰ ਕੀ ਕਰਨੀ ਹੈ, ਗਲਤਾਂ ਵਿੱਚੋਂ ਇਹ ਆ ਗਈ ਨਾ, ਜਿੰਨੀ ਦੇਰ ਇਹ ਚੀਜ਼ ਮਾਪਿਆਂ ਨੂੰ ਸਭ ਪਤਾ ਹੁੰਦਾ ਸਾਡਾ ਬੱਚਾ ਕੀ ਕਰੇ,
0: ਬਿਲਕੁਲ ਹੈ ਨਾ,
1: ਇਹ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਮਾਪਿਆਂ ਦੀ। ਉਸ ਤੋਂ ਬਾਅਦ ਮਤਲਬ ਰਿਸ਼ਤੇਦਾਰਾਂ ਦੀ, ਹੋਰ ਜਿਹੜੇ ਆਪਣੇ ਭਾਈਚਾਰਕ ਬੰਦੇ ਹੁੰਦੇ ਆ, ਆਂਢ ਗੁਆਂਢ ਹੁੰਦਾ, ਪਿੰਡ ਵਾਲੇ ਹੁੰਦੇ ਆ, ਉਹਨੇ ਜ਼ਿੰਮੇਵਾਰੀ ਬਣਦੀ ਹੈ ਵੀ ਉਹੋ ਜਿਹੇ ਬੰਦੇ ਨੂੰ ਪਿੰਡ 'ਚੋਂ ਰੋਕਣ, ਪਿੰਡ ਜਿਹੜੇ ਪਿੰਡ ਦੇ ਵਿੱਚ ਨਸ਼ਾ ਵੇਚਣ ਆਉਂਦੇ ਆ ਉਹਨਾਂ 'ਤੇ ਰੋਕ ਲਾਉਣ, ਉਹਨਾਂ 'ਤੇ ਪਹਿਰਾ ਦੇਣ, ਉਹਨਾਂ ਨੂੰ ਫੜਨ, ਠੀਕ ਹੈ ਨਾ, ਪੁਲਿਸ ਦਾ ਸਾਥ ਦੇਣ, ਉਹੋ ਜਿਹੇ ਬੰਦਿਆਂ ਨੂੰ ਫੜਨ, ਜਿਹੜੇ ਉਹੋ ਜਿਹੇ ਪੁਲਿਸ ਵਾਲੇ ਨੂੰ ਫੜਨ, ਪੁਲਿਸ ਵਾਲੇ ਦੀਆਂ ਸ਼ਿਕਾਇਤਾਂ ਕਰਨ, ਜਿਹੜੇ ਹਫ਼ਤਾਵਾਰੀ ਜਾਂ ਮਹੀਨਾਵਾਰੀ ਲੈਂਦੇ ਆ, ਸਸਪੈਂਡ ਕਰਾਉਣ,
0: ਬਿਲਕੁਲ। ਗੱਲਾਂ ਬਾਤਾਂ ਜਾਰੀ ਰਹਿਣੀਆਂ, ਕਾਲਰ ਲੈ ਲਿਆ ਆਪਾਂ ਰੇਡੀਓ ਤੋਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ
0: ਜੀ।
3: ਹਾਂਜੀ, ਨਸ਼ਾ ਹੀ ਭਗਵੰਤ ਮਾਨ ਨੇ ਚਾਲੂ ਕੀਤਾ ਹੈ, ਤਾਂ ਬੰਦ ਕਿਹਨੇ ਕਰਨ ਆਏ ਨੇ, ਜਿਹੜੇ ਨਸ਼ਿਆਂ ਦੇ ਅੱਡੇ ਬਣੇ ਹੋ ਆ, ਛਡਾਉਣ ਦੇ ਕੇਂਦਰ ਕੀਤੇ ਹੋ, ਉੱਥੇ ਜਾ ਕੇ ਤਾਂ ਹੱਲਾ ਸ਼ੇਰੀਆਂ ਦਿੰਦਾ ਇਹ,
1: ਹਨਾ।
3: ਅੱਜ ਮੇਰਾ ਬੱਚਾ 12 ਸਾਲ ਦਾ, 12 ਸਾਲ ਤੋਂ ਬਾਅਦ ਮੇਰੇ ਬੱਚੇ ਨੇ ਕੋਈ ਪਤਾ ਥੋੜੋ ਕੀ ਕੰਮ ਕਰਨਾ, ਉਹਨੇ ਕਿੰਨਾ ਕੁ ਰੋਕ ਲੋਗੇ ਮਾਂ ਬਾਪ।
1: ਨਸ਼ਾ ਤਾਂ ਅੱਜ ਤੋਂ 20-25 ਸਾਲ ਪਹਿਲਾਂ ਦਾ ਆਇਆ ਵਾ ਜੀ ਪੰਜਾਬ ਚ, ਇਹ
3: ਨਹੀਂ ਨਸ਼ਾ 20-25 ਸਾਲ ਪਹਿਲਾਂ ਦਾ ਤਾਂ ਆਇਆ, ਪਰ ਸਪੋਰਟ ਤਾਂ ਇਹ ਜ਼ਿਆਦਾ ਦੇਣ ਡਿਆ ਜਿੱਦਣ ਦਾ ਇਹ ਹੋਇਆ ਹੈ। ਇਹਨਾਂ ਨੂੰ ਹੋਰ ਪਾ ਲਓ ਵੋਟਾਂ, ਤਾਂ ਫੇਰ ਹੋਰ ਬਣਾ ਲਓ ਭਗਵੰਤ ਮਾਨ ਨੂੰ, ਤਾਂ ਫੇਰ ਟਿਕਾਣੀ ਆਉਣੀ ਗੱਲ।
1: ਹਾਂਜੀ, ਆ ਰਹੇ ਗਏ 3 ਮਹੀਨੇ ਬਸ, ਸਬਰ ਕਰੋ ਬਸ, ਨਵੰਬਰ ਦਸੰਬਰ ਦੇ ਜਨਮ ਚ ਵੋਟਾਂ ਪੈ ਜਾਣੀਆਂ।
3: ਵੋਟਾਂ ਦੀ ਪਾਵਲ ਕੇ ਆ ਲੋਕ ਪਾਗਲ ਆ, ਜਿਹੜੇ ਇਹਨੂੰ ਵੋਟਾਂ ਪਾ ਕੇ ਇਹਨੂੰ ਬਣਾਇਆ, ਬੇਵਕੂਫ ਨੂੰ, ਇਹਨੂੰ ਠਗਾਈ ਨੂੰ ਬਣਾ ਤਾ, ਸ਼ਰਾਬੀ ਨੂੰ, ਕੋਹੜੀ ਨੂੰ, ਕੋਹੜੀ ਨੇ, ਕੋਹੜੀ ਆਪ ਨਸ਼ਾ ਕਰਦਾ ਤਾਂ ਦੂਜਿਆਂ ਨੂੰ ਕੀ ਹਟਾਊਗਾ, ਇਹਨੂੰ ਤਾਂ ਨਸ਼ਿਆਂ ਦੇ ਅੱਡੇ ਖੋਲਦੇ।
1: ਹਾਂਜੀ, ਆ ਰਹੇ ਗਏ ਮਖਾ 3 ਮਹੀਨੇ ਰਹਿ ਗਏ, ਲੋਕਾਂ ਦੇ ਹੱਥ 'ਚ ਹੈਗੀਆਂ ਵੋਟਾਂ, ਲੋਕ ਜਿਹਨੂੰ ਮਰਜ਼ੀ ਚੁਣ ਲੈਣਗੇ,
3: ਲੋਕਾਂ ਦੇ ਹੱਥ 'ਚ ਲੋਕੀ ਉੱਥੇ ਇੱਥੇ ਵਿਨੀ ਪੈ ਗਏ ਤੇ ਵੀ ਆਪਾਂ ਪਾਈਆਂ ਸੀ ਵੋਟਾਂ, ਵੀ ਇੱਕ ਮੌਕਾ ਦਿਓ ਇਹਨੂੰ, ਇਹ ਕਰੂਗਾ ਕੁਛ, ਇਹਨੇ ਆਹ ਮੌਕਾ ਦਿੱਤਾ ਲੋਕਾਂ ਨੂੰ, ਲੋਕਾਂ ਦੇ ਨਿਆਣੇ ਮਰਵਾਤੇ ਨਸ਼ਿਆਂ ਨਾਲ, ਆਪ ਪੁਲਿਸ ਨੂੰ ਆਪ ਖੁਦ ਕਹਿ ਕੇ ਸਾਰਾ ਕੁਛ ਕਰਕੇ ਫੇਰ ਇਹਨੇ ਕਰਾਇਆ ਇਹ ਕੰਮ,
1: ਚਲੋ
3: ਇਹਨੇ ਕਰਾਇਆ ਉਹਦਾ ਕੰਮ ਮੁੰਡੇ ਦਾ।
1: ਹਾਂਜੀ ਚਲੋ, ਉਹ ਤਾਂ ਆਜੂਗਾ ਜੀ ਜਦੋਂ ਮੈਂ ਕੇਸ ਚੱਲੂਗਾ, ਮਗਰ
3: ਉਹ ਹੁਣੇ ਹੋ ਹੀ ਜਾਣਾ, ਹੁਣ ਪਤਾ ਲੱਗੇ
1: ਆਪਣੇ ਉਹਨਾਂ ਬਹੁਤ ਸੋਹਣੇ ਵਕੀਲ ਬੈਠੇ ਆ, ਆਪਣੇ ਉਹਨਾਂ ਬਹੁਤ ਸੋਹਣੇ ਜੱਜ ਬੈਠੇ ਆ,
3: ਉਹਨਾਂ ਦੇ ਉੱਥੇ ਕੁਛ ਨਹੀਂ ਕੰਮ ਕਰਦੇ ਹੁੰਦੇ, ਜਦੋਂ ਦਿਮਾਗ ਫਿਰ ਜਾਂਦਾ ਨਾ ਉੱਥੇ ਵਕੀਲਾਂ ਵਕੂਲਾਂ ਨੂੰ ਨਹੀਂ ਕੁਛ ਵੀ ਮੰਨਦੇ, ਜਦੋਂ ਉਹਦਾ ਹੀ ਸਾਰਾ ਕੁਛ ਪੁਲਿਸ ਨੂੰ, ਜਿੰਨੇ ਵੀ ਉੱਥੇ ਅਹੁਦੇਦਾਰ ਆ ਸਾਰਾ ਮਤਲਬ ਮਾਲਕੀ ਹੱਕ ਹੀ ਉਹਨਾਂ ਨੂੰ ਦਿੱਤਾ ਆ।
1: ਹਾਂਜੀ ਚਲੋ, ਫਿਰ ਵਾਹਿਗੁਰੂ ਦੀ ਸ਼ਰਧਾ,
3: ਕਿੰਨੇ ਚਿਰ ਤੋਂ ਵਿਚਾਰਾ ਕਰਨ ਡਿਆ ਸੀ ਇਹਦੇ ਆਹ ਜੁੱਤੀਆਂ ਦਾ ਹਾਰ, ਤੁਸੀਂ ਗੱਲਾਂ ਕਰਦੇ ਹੀ ਆ, ਹੁਣ ਜੁੱਤੀਆਂ ਦਾ ਹਾਰ ਪਾਇਆ ਸੀ, ਉਦੋਂ ਹੀ ਉਹਨੂੰ ਇਹਨੂੰ ਐਕਸ਼ਨ ਲੈਣਾ ਚਾਹੀਦਾ ਸੀਗਾ।
1: ਠੀਕ ਹੈ ਜੀ,
0: ਬਿਲਕੁਲ ਜੀ,
3: ਹਾਂਜੀ, ਓਕੇ ਜੀ,
0: ਓਕੇ ਜੀ, ਧੰਨਵਾਦ ਜੀ। ਬਿਲਕੁਲ ਜੀ, ਗੱਲਾਂ ਦਾ ਸਿਲਸਿਲਾ ਵੀ ਜਾਰੀ ਰਹੂਗਾ, ਬਿਲਕੁਲ ਆਪਣੇ ਅੰਦਰ ਹਮਦਰਦੀਆਂ ਨੇ ਪੰਜਾਬ ਦੇ ਪ੍ਰਤੀ, ਹਮੇਸ਼ਾ ਉਹ ਰਹਿਣਗੀਆਂ,
1: ਬਿਲਕੁਲ ਹੈਗਾ ਸਾਨੂੰ ਸਾਰਿਆਂ ਦਾ ਦੁੱਖ ਹੈ, ਪਰ ਗੱਲ ਤੇ ਤਾਂ ਵੀ ਹੁਣ ਆਪਾਂ ਵੀ ਐਡੀ ਛੇਤੀ ਫੈਸਲਾ ਨਹੀਂ ਕਰ ਬੈਠੇ, ਆਪਾਂ 15,000 ਮੀਲ ਬੈਠੇ ਹਾਂ ਆਪਾਂ ਨੂੰ, ਆਪਾਂ ਵੀ ਇਹ ਫੈਸਲਾ ਕਰਦੇ ਹਾਂ, ਉਹਨੇ ਕਰਤਾ, ਇਹਨੇ ਕਰਤਾ, ਉਹਨੇ ਕਰਤਾ, ਇਹ ਕੰਮ ਤਾਂ ਮਤਲਬ ਵੀ ਇੱਕ ਜਦੋਂ ਦੀ ਮੇਰੀ ਸੁਰਤ ਸੰਭਲੀ ਹੈ, ਇਹ ਤਾਂ ਕੰਮ ਉਦੋਂ ਦੇ ਅਸੀਂ ਦੇਖੇ ਜਾਂਦੇ ਹਾਂ, ਉਦੋਂ ਥੋੜਾ ਸੀਗਾ ਲੋਸ਼ੇ ਵੀ ਹੁੰਦਾ ਸੀ, ਹੁਣ ਆ ਪਿਛਲੇ 20-25 ਸਾਲ ਤੋਂ ਸ਼ਰਿਆ ਹੋ ਜਾਂਦਾ,
0: ਜਿਵੇਂ ਸੋਸ਼ਲ ਮੀਡੀਆ ਆ ਗਿਆ, ਪਹਿਲਾਂ ਇੰਨਾ ਸੋਸ਼ਲ ਮੀਡੀਆ ਨਹੀਂ ਸੀ। ਬਿਲਕੁਲ ਜੀ, ਗੱਲਾਂ ਬਾਤਾਂ ਜਾਰੀ ਰਹਿਣਗੀਆਂ, ਤੇ ਕਾਲਰ ਲੈ ਲਈਏ ਰੇਡੀਓ ਤੋਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹੈਲੋ ਮਾਨ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਗੈਰੀ, ਸਤਿ ਸ੍ਰੀ ਅਕਾਲ ਵੀਰੇ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
2: ਇਹ ਮੁੱਦਾ ਨਾ ਜਿਹੜਾ ਛੇੜੇ ਆ, ਇਹ ਕੰਮ ਕਿਉਂਕਿ ਜਿਹੜੇ ਪਹਿਲੇ ਦੁੱਧ ਦੋ ਤਿੰਨ ਜਿਨ੍ਹਾਂ ਨੇ ਲਿਆਂਦਾ ਉਹਨਾਂ ਨੂੰ ਤਾਂ ਕੋਈ ਕਹਿੰਦਾ ਨੀਗਾ, ਜਿਹਨਾਂ ਨੇ ਸਾਰਾ ਕੁਛ ਲੈ ਕੇ ਆਂਦਾ, ਇਹ ਪਤਾ ਕੀ ਹੈ ਨਾ, ਇਹ ਸੋਚੀ ਸਮਝੀ ਸਾਜਿਸ਼ ਚੱਲ ਰਹੀ ਹੈ, ਕੱਖ ਨੀ ਗਾ ਇਹ, ਕਿਉਂਕਿ ਹੁਣ ਨੇੜਾ ਆ ਗਿਆ ਨਾ ਕੰਮ, ਨੇੜੇ ਆ ਗਿਆ ਕਰਕੇ, ਤੇ ਸੋਚੀ ਸਮਝੀ ਸਾਜਿਸ਼ ਹੈ ਵੀ ਭੜਕਾਓ ਲੋਕਾਂ ਨੂੰ, ਤੇ ਲੋਕਾਂ ਨੂੰ ਭੜਕਾ ਕੇ ਤੇ ਆਪਣੇ ਕਹਿੰਦੇ ਪਾੜ ਉੱਤੇ ਰਾਜ ਕਰੋ, ਉਹ ਗੱਲ
1: ਬਿਲਕੁਲ। ਪਰ ਲੋਕ ਸਿਆਣੇ, ਲੋਕ ਸਿਆਣੇ ਆ, ਲੋਕ ਸਮਝਦੇ ਆ ਸਾਰੀ ਗੱਲ,
2: ਜਿਹੜੇ ਉਹ ਕਾਰਨ ਪਤਾ ਕੀ ਹੈ ਨਾ, ਜਿਹੜੇ ਜਿਹੜੇ ਤਾਂ ਹੈਗੇ ਸਮਝਣ ਵਾਲੇ, ਉਹਨਾਂ ਨੂੰ ਤਾਂ ਪਤਾ ਹੈਗਾ ਵੀ ਕੀ ਚੱਲ ਰਿਹਾ ਕਿਵੇਂ ਹੈ,
4: ਇਹ ਤਾਂ ਜਿਹੜੇ ਮਹੱਤਵਪੂਰਨ ਜਿਨ੍ਹਾਂ ਨੂੰ ਵਿਹਲਿਆਂ ਨੂੰ ਕੋਈ ਕੰਮ ਨੀ ਨਾ, ਹੁਣ ਇੱਥੇ ਸਰਦਾਰ ਜੀ ਜੇ ਬੈਠਾ ਹੋਵੇ ਭਾਵੇਂ ਕੰਮ ਤੇ ਸਵੇਰ ਤੋਂ 6 ਵਜੇ ਤੋਂ ਲੈ ਕੇ 12 ਵਜੇ ਦਾ ਸ਼ਾਮ ਦੇ 7 ਵਜੇ ਤੱਕ, ਤੇ ਉਹਨੂੰ ਸੁਰਤ ਨਾ ਮਿਲੇ ਤੇ ਉਹ ਕੀ ਸੋਚੂਗਾ, ਕੀ ਰੌਲਾ ਪਾਊਗਾ?
1: ਬਿਲਕੁਲ ਬਿਲਕੁਲ,
4: ਇਹਨਾਂ ਲੋਕਾਂ ਨੂੰ ਸਿਰਫ ਨਾ ਬਸ ਆਹੀ ਬਣਿਆ ਵਾਗਾ ਕਿਉਂ ਆ ਜੀ ਫਲਾਣਾ ਹੈਗਾ, ਉਹ ਬੇਚਾਰਾ ਹੁਣ ਕੱਲਾ ਕਿੱਧਰ ਕਿੱਧਰ ਜਾਊਗਾ, ਉਹ ਇੰਨਾ ਕੁਛ ਕਰਤਾ ਗਾ ਤੇ ਫਿਰ ਵੀ ਸਬਰ ਨੀ ਗਾ, ਚਲੋ ਕੋਈ ਨੀ ਮੌਜਾ ਲੈਣ ਦੇ, ਪਰ ਦੇਖ ਰੰਗ ਕਰਤਾਰ ਦੇ ਤੂੰ ਚੱਲ ਤੇ ਅਸੀਂ ਆਏ ਕਹਿੰਦਾ।
1: ਬਿਲਕੁਲ ਬਿਲਕੁਲ, ਹਾਂਜੀ
0: ਓਕੇ ਜੀ, ਧੰਨਵਾਦ ਜੀ। ਬਿਲਕੁਲ ਜੀ, ਇਸੇ ਤਰ੍ਹਾਂ ਗੱਲਾਂ ਬਾਤਾਂ ਜਾਰੀ ਰਹੀਆਂ ਤੇ ਕਾਲਾਂ ਵੀ ਆਪਾਂ ਅਟੈਂਡ ਕਰਦੇ ਹਾਂ। ਉਸ ਤੋਂ ਬਾਅਦ ਦੱਸ ਗਏ ਸਪਰਿੰਗ ਮੈਡੋ ਕਲੀਨਿਕ ਫਾਰਮੈਸੀ ਦੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਮਿਲ ਜਾਂਦੇ ਨੇ, ਤੁਹਾਨੂੰ ਮੇਲ ਫੀਮੇਲ ਡਾਕਟਰ ਮਿਲ ਜਾਂਦੇ ਨੇ, ਟਰਾਂਸਕੋਨਾਈਸਟ ਵੀ ਨਹੀਂ ਪੈਂਦੇ ਵਿੱਚ ਤੁਸੀਂ ਜਾ ਸਕਦੇ ਹੋ, ਵੈਲਕਮ ਕਰਦੇ ਹਾਂ ਤੁਹਾਡਾ, ਤੁਸੀਂ ਵਾਕਿੰਗ ਵੀ ਜਾ ਸਕਦੇ ਹੋ, ਤੁਸੀਂ ਅਪਾਇੰਟਮੈਂਟ ਵੀ ਬੁੱਕ ਕਰਾ ਸਕਦੇ ਹੋ। ਨਵੇਂ ਪੇਸ਼ੈਂਟ ਵੀ ਲੈ ਰਹੇ ਨੇ ਰਾਈਟ ਨਾਓ, ਫ੍ਰੀ ਸਿਟੀ ਦੇ ਵਿੱਚ ਡਿਲੀਵਰੀ ਕਰਦੇ ਨੇ ਮੈਡੀਸਨ ਦੀ 17-83 ਪਲੇਸ ਰੋਡ ਤੇ ਸੰਪਰਕ ਕਰ ਸਕਦੇ ਹੋ 200-4-417-0028 ਦੇ ਉੱਤੇ। ਅਤੇ ਰਾਈ ਸੀ ਵੀ ਕਾਊਂਟਿੰਗ ਦੀਆਂ ਜੇ ਤੁਸੀਂ ਸਮਾਵਾਂ ਲੈਣਾ ਚਾਹੁੰਦੇ ਹੋ ਤਾਂ GST ਫਿਲਿੰਗ ਬੁੱਕਕੀਪਿੰਗ ਸਰਵਿਸ ਸੀਆਰ ਆਊਟ ਦੇ ਵਿੱਚ ਤੁਹਾਨੂੰ ਕੋਈ ਵੀ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਫਾਈਲ ਤੁਹਾਡੇ ਬਿਜ਼ਨਸ ਦੀ ਤੁਹਾਨੂੰ ਰਿਵਿਊ ਕਰਾਈ ਜਾਂਦੀ ਆ, ਜੀਵਨ ਭੁੱਲਰ ਜੀ ਨਾਲ ਸੰਪਰਕ ਕਰ ਲਓ, 13 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਇਕੱਲੀ ਇਕੱਲੀ ਤੁਹਾਡੇ ਬਿਜ਼ਨਸ ਦੀ ਹਿਸਟਰੀ ਤੁਹਾਨੂੰ ਰਿਵਿਊ ਕਰਾਈ ਜਾਂਦੀ ਹੈ, ਇਕੱਲੀ ਇਕੱਲੀ ਫਾਈਲ ਤੁਹਾਡੇ ਸਾਹਮਣੇ ਹੁੰਦੀ ਆ, ਉਹਦੇ ਲਈ ਫਿਰ ਰਾਈ ਸੀ ਪੀ ਕਾਊਂਟਿੰਗ ਦੀਆਂ ਸਮਾਵਾਂ ਲੈਣਾ ਪੈਣੀਆਂ, ਜੀਵਨ ਭੁੱਲਰ ਜੀ ਨਾਲ ਸੰਪਰਕ ਕਰਨਾ ਪਊਗਾ। ਅਤੇ ਅੱਜ ਹੀ ਸੰਪਰਕ ਕਰੋ 204-500-0029 ਤੇ ਸੰਪਰਕ ਕਰ ਸਕਦੇ ਹੋ, ਜਾਂ 15-22 ਲੋਗਨ ਵੈਨਿਊ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਮਨੋਹਰ ਸਵੀਟ ਰੈਸਟੋਰੈਂਟ ਆਪਣਾ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਖੁੱਲ੍ਹ ਚੁੱਕਿਆ ਜੀ ਸਾਊਥ ਦੇ ਵਿੱਚ, ਵਨ ਸਟੋਪ ਡੈਸਟੀਨੇਸ਼ਨ ਆ ਬਰਡੇ ਕੇਕ ਦੀ, ਆਪਦੇ ਅਕੋਰਡਿੰਗ ਤੁਸੀਂ ਕਸਟਮ ਵੀ ਕਰਵਾ ਸਕਦੇ ਹੋ। ਅਤੇ ਕੈਟਰਿੰਗ ਦਾ ਵੀ ਪ੍ਰਬੰਧ ਹਰ ਇੱਕ ਤਰ੍ਹਾਂ ਦੇ ਈਵੈਂਟ ਲਈ 7 ਦਿਨ ਓਪਨਿੰਗ 11 ਵਜੇ ਤੋਂ ਲੈ ਕੇ 11 ਵਜੇ ਤੱਕ। ਅਤੇ ਮਨੋਹਰ ਦੀ ਸਪੈਸ਼ਲ ਵੈਜ ਥਾਲੀ ਜੀ ਹਜੇ ਤੱਕ ਤੁਸੀਂ ਨਹੀਂ ਟਰਾਈ ਕੀਤੀ, ਜ਼ਰੂਰ ਟਰਾਈ ਕਰਿਓ ਜੀ। ਸਪੈਸ਼ਲ ਆਫਰ ਵੀ ਚੱਲ ਰਹੀ 3.99 ਦੇ ਵਿੱਚ, 4 ਦਿਨਾਂ ਤੁਸੀਂ ਸਮੋਸੇ ਇੰਜੋਏ ਕਰ ਸਕਦੇ ਹੋ 29.85 ਰੁਪਏ ਮਹੀਨਾ ਹਾਈਵੇ ਦੇ ਉੱਤੇ। ਫਰੈਸ਼ ਹੋਮਮੇਡ ਸਵੀਟਸ ਡੇਲੀ ਤਿਆਰ ਕਰਦੇ ਨੇ, ਇਸ ਟਾਈਮ ਹਾਇਰਿੰਗ ਵੀ ਚੱਲੀ ਹੈ ਫੁੱਲ ਟਾਈਮ ਅਤੇ ਪਾਰਟ ਟਾਈਮ, ਜੇ ਕਿਸੇ ਨੂੰ ਜੋਬ ਦੀ ਲੋੜ ਹੋਈ ਤਾਂ ਜ਼ਰੂਰ ਅੱਗੇ ਰੈਫਰੈਂਸ ਦਿਓ ਜੀ ਕਿ ਮਨੋਹਰ ਸਵੀਟ ਰੈਸਟੋਰੈਂਟ ਤੁਸੀਂ ਵਿਜ਼ਿਟ ਕਰ ਸਕਦੇ ਹੋ। ਅਤੇ ਜਾਂ ਕਾਲ ਕਰ ਸਕਦੇ ਹੋ 204-500-534-17 ਦੇ ਉੱਤੇ। ਰਾਜ ਮੁਦਰ ਜੀ ਨਾਲ ਸੰਪਰਕ ਕਰ ਲਓ ਜੇ ਤੁਸੀਂ ਨਵੇਂ ਘਰ ਦੀ ਮੋਰਗੇਜ ਕਰਾਉਣੀ ਹੋ ਜਾਂ ਰੀਨਿਊ ਕਰਾਉਣਾ ਹੋਵੇ। 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਹੈ, ਰੈਜੀਡੈਂਟ ਅਤੇ ਕਮਰਸ਼ੀਅਲ ਮੋਰਗੇ ਦੇ ਮਾਹਿਰ ਨੇ। 204-963-94-81 ਦੇ ਸੰਪਰਕ ਕਰ ਸਕਦੇ ਹੋ। ਅਤੇ ਇਹਨਾਂ ਦੇ ਵਾਈਫ ਵੀ ਰੀਅਲ ਸਟੇਟ ਦਾ ਕੰਮ ਕਰਦੇ ਹਨ, ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਰੁਪਿੰਦਰ ਮੁਦਰ ਜੀ ਨਾਲ ਸੰਪਰਕ ਕਰ ਸਕਦੇ ਹੋ 204-998-94-81 ਦੇ ਉੱਤੇ। ਕਾਲਰ ਲੈ ਲਈਏ ਜੀ ਰੇਡੀਓ ਧਮਾਲ ਦੇ, ਤੁਹਾਡਾ ਬਹੁਤ ਸਵਾਗਤ ਹੈ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਇੱਕ ਮਿੰਟ ਜੀ,
0: ਤੁਸੀਂ ਬੈਕ ਕਾਲ ਕਰ ਦਿਓ ਜੀ, ਅਸੀਂ ਹੋਲਡ ਨਹੀਂ ਕਰ ਸਕਦੇ, ਮਾਫ਼ੀ ਚਾਹੁੰਦੇ ਹਾਂ, ਕਿਉਂਕਿ ਸਾਰਿਆਂ ਦਾ ਇੱਕ ਇੱਕ ਮਿੰਟ ਕੀ ਬਹੁਤ ਕੀਮਤੀ ਆ, 1-2-3 ਇੱਕ ਇੱਕ ਮਿੰਟ ਕੀਮਤੀ ਹੁੰਦਾ, ਤਾਂ ਸੋਰੀ ਚਾਹੁੰਦੇ ਹਾਂ, ਤੁਸੀਂ ਦੁਬਾਰਾ ਜਦੋਂ ਵੀ ਫ੍ਰੀ ਹੋ ਕਾਲ ਕਰ ਲਿਓ ਜੀ। ਅਤੇ ਦੱਸ ਦਈਏ ਜੀ, ਗੱਲਬਾਤ ਦਾ ਸਿਲਸਿਲਾ ਵੀ ਜਾਰੀ ਰਹੂਗਾ, ਅਤੇ ਜੇ ਤੁਹਾਡਾ ਕੋਈ ਸਵਾਲ ਜਵਾਬ ਆ ਰਾਜਮਾਨ ਜੀ ਨਾਲ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਔਨ ਦਾ ਸ਼ੋਅ ਤੁਸੀਂ 204-780-8181 'ਤੇ ਗੱਲਬਾਤ ਕਰ ਸਕਦੇ ਹੋ। ਆਫਟਰ ਸ਼ੋਅ ਜੇ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਆਪਦੀ ਪੋਲਿਸੀ ਰਿਵਿਊ ਕਰਾਉਣਾ ਚਾਹੁੰਦੇ ਹੋ, $1,00,000 ਬਚਾਉਣਾ ਚਾਹੁੰਦੇ ਹੋ, ਅਤੇ ਉਹਦੇ ਲਈ 204-600-94-7031 ਸੰਪਰਕ ਕਰ ਸਕਦੇ ਹੋ। ਕਿਉਂਕਿ ਕਈ ਵਾਰੀ ਆਪਾਂ ਕਿਸੇ ਯਾਰ ਦੋਸਤ ਦੇ ਉੱਤੇ ਜਾਂ ਕਿਸੇ ਫੈਮਿਲੀ ਫਰੈਂਡ ਦੇ ਕੋਲੋਂ ਆਪਾਂ ਪੋਲਿਸੀ ਕਰਾ ਲੈਂਦੇ ਅਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਕਾਹਤੋਂ ਪੈਸੇ ਕੱਟੇ ਜਾ ਰਹੇ, ਕਿੰਨੇ ਕੱਟੇ ਜਾ ਰਹੇ, ਕੀ ਉਹਦੇ 'ਚ ਇਨਕਲੂਡ ਆ, ਪਰ ਇਕੱਲੀ ਇਕੱਲੀ ਗੱਲ ਤੁਹਾਨੂੰ ਡੀਪਲੀ ਸਮਝਾਈ ਜਾਂਦੀ ਹੈ, ਫਿਰ ਉਹਦੇ ਲਈ ਤੁਹਾਨੂੰ ਰਾਜਮਾਨ ਜੀ ਦੇ ਨਾਲ ਗੱਲਬਾਤ ਕਰਨੀ ਪਊਗੀ। ਬਿਲਕੁਲ ਜੀ, ਰਾਜਮਾਨ ਜੀ ਦੇ ਨਾਲ ਤੁਸੀਂ ਆਫਟਰ ਸ਼ੋਅ 204-600-94-0761 'ਤੇ ਗੱਲਬਾਤ ਕਰ ਸਕਦੇ ਹੋ। ਚੱਲਦੇ ਸ਼ੋਅ ਦੇ ਵਿੱਚ ਤੁਸੀਂ ਕਿਸੇ ਵੀ ਟੋਪਿਕ ਦੇ ਉੱਤੇ ਗੱਲਬਾਤ ਕਰਨੀ ਹੈ, ਚਾਹੇ ਇੰਸ਼ੋਰੈਂਸ ਰਿਲੇਟਡ, ਚਾਹੇ ਹੋਰ ਕਿਸੇ ਟੋਪਿਕ ਦੇ ਉੱਤੇ, 204-780-8181 ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਕਾਲਰ ਆਪਣੇ ਜੁੜ ਚੁੱਕੇ ਨੇ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਤੁਸੀਂ ਆਉਣੇ ਰਹੋ ਜੀ।
5: ਸਤਿ ਸ਼੍ਰੀ ਅਕਾਲ ਜੀ, ਜਿਹੜਾ ਮਤਲਬ ਬਜ਼ੁਰਗ ਨਸ਼ਾ ਲੈ ਕੇ ਗਿਆ ਝੋਟੇ ਕੋਲੇ, ਜਾਂ ਉਹਨੂੰ ਵਿਰੋਧੀ ਪਾਰਟੀ ਨੇ ਭੇਜਿਆ, ਜਾਂ ਦੁਕਾਨਦਾਰ ਨੇ ਭੇਜਿਆ ਉਹਦੇ ਕੋਲੇ ਵੀ ਤੂੰ ਜਾ ਉਹਦੇ ਕੋਲੇ, ਤੇ ਮੁੱਢ ਬੰਦਾ ਜਿਹੜਾ ਦੁਕਾਨਦਾਰ ਰਿਵਾਲਵਰ ਹੱਥ ਦੇ ਵਿੱਚ ਲਈ ਖੜਾ ਉਹਦੇ ਜਾਂਦੇ ਨੂੰ, ਤੁਸੀਂ ਬਹੁਤ ਜਾਂਚ ਦਾ ਵਿਸ਼ਾ ਜੀ, ਉਹਦੇ ਵਿੱਚ ਬਹੁਤ ਕੁਛ ਮਿਲੂ, ਸਾਰੀਆਂ ਨਸ਼ਾ ਦੇ ਕੇ ਭੇਜਿਆ ਬੜੇ ਨੂੰ ਉਹਦੇ ਕੋਲੇ ਬਜ਼ੁਰਗ ਨੂੰ, ਵੀ ਤੂੰ ਉਹਦੇ ਕੋਲੇ ਜਾ ਨਸ਼ੇ, ਤੇ ਉਹ ਮੇਰੇ ਕੋਲੇ ਦੁਕਾਨ ਤੇ ਆਊ।
1: ਬਿਲਕੁਲ, ਇੱਕ ਮੇਰੇ ਵੀ ਮਨ ਚ ਗੱਲਾਂ ਆਉਂਦੀਆਂ ਸੀ ਵੀ ਮਤਲਬ ਉਹ ਪਹਿਲੇ ਰੈਡੀ ਖੜਾ ਪਿਸਤੌਲ ਲਈ,
5: ਦੇਖੋ ਰਿਵਾਲਵਰ ਹੱਥ ਚ ਲਈ ਪਿੱਛੇ ਹੋ ਪਏ,
1: ਉਹ ਬੰਦਾ ਨਸ਼ਾ ਲੈ ਕੇ ਉੱਥੋਂ ਉਹਨਾਂ ਨੂੰ ਲੈ ਕੇ ਆਉਂਦਾ,
5: ਉਹ ਜਾਂ ਦੁਕਾਨਦਾਰ ਨੇ ਭੇਜਿਆ ਵੀ ਤੂੰ ਜਾ ਉਹਦੇ ਕੋਲੇ, ਜਾਂ ਕਿਸੇ ਵਿਰੋਧੀ ਪਾਰਟੀ ਦੇ ਬੰਦੇ ਨੇ ਭੇਜਿਆ ਵੀ ਤੂੰ ਨਸ਼ਾ ਲੈ ਕੇ ਝੋਟੇ ਕੋਲੇ ਜਾ, ਹੁਣ ਝੋਟਾ ਦੀ ਦੁਕਾਨ ਤੇ ਮੂਹਰੇ ਤਾਂ ਖੜਾ ਨੀ ਸੀ ਜਦੋਂ ਨਸ਼ਾ ਲੈ ਕੇ ਨਿਕਲਿਆ, ਵੀ ਇਹ ਦੰਗਾਈ ਨਾਲ ਜੇ ਜਾਂਚ ਹੋਈ ਇਹਦੇ ਵਿੱਚ ਬਹੁਤ ਕੁਛ ਮਿਲੂ, ਇਹਦੇ ਵਿੱਚੋਂ
1: ਤੁਹਾਡੀ ਗੱਲ ਦੇ ਵਿੱਚ ਕਾਫੀ ਤੰਤ ਹੈ। ਤੁਹਾਡੀ ਗੱਲ ਦੇ ਵਿੱਚ ਕਾਫੀ ਦਮ ਹੈ
5: ਵੀ ਜੈ ਜਾਂ ਆਪਾਂ ਮੰਨ ਲਓ ਕਹੀਏ ਵੀ ਝੋਟਾ ਉਹਦੇ ਬਾਹਰ ਚ ਖੜਾ ਸੀ ਵੀ ਉਹਨੇ ਨਸ਼ਾ ਲੈ ਕੇ ਨਿਕਲਿਆ ਝੋਟੇ ਨੇ ਉਹਨੂੰ ਪੁੱਛਿਆ ਵੀ ਤੂੰ ਕਿੱਥੋਂ ਲੈ ਕੇ ਆਇਆ ਉਹ ਬਜ਼ੁਰਗ ਉਹਦੇ ਕੋਲੇ ਗਿਆ ਝੋਟੇ ਕੋਲੇ
1: ਇਹ ਪਲੈਨਡ ਲੱਗਦਾ
5: ਦੁਕਾਨਦਾਰ ਦੀ ਉਹ ਪਿਛਲੀ ਖਾਰ ਲਾ ਲਓ ਜੁੱਤੀਆਂ ਵਾਲੀ ਵੀ ਤੂੰ ਉਹਨੂੰ ਲਿਆ ਇੱਥੇ ਮੇਰੀ ਦੁਕਾਨ ਤੇ ਉਹਦੀ ਸ਼ਹਿ ਸੀ ਜਿਹੜਾ ਫੋਨ ਲਾ ਨੂੰ ਆਇਆ ਫੋਨ ਜਾਂ ਉਹਨੇ ਕੀਤਾ ਉਹਨੂੰ ਕਿਸੇ ਦੀ ਸ਼ਹਿ ਸੀ ਪਾਰਟੀ ਦੇ ਬੰਦੇ ਨੇ ਵੀ ਤੂੰ ਨਸ਼ਾ ਲੈ ਕੇ ਜਾ ਉਹਦੇ ਕੋਲ ਉਹ ਇੱਥੇ ਆਊਗਾ ਆਪੇ ਕੋਈ ਨਾ ਕੋਈ
1: ਬਜ਼ੁਰਗ
5: ਝੋਟੇ ਕੋਲ ਨਸ਼ਾ ਲੈ ਕੇ ਗਿਆ ਦੱਸੋ ਤੁਸੀਂ ਕਿੱਥੇ ਹੂ ਝੋਟਾ ਕਿਤੇ ਉੱਥੇ ਕੋਲੇ ਤਾਂ ਹੋਣਾ ਨੀ ਖੜਾ ਕਿੱਥੇ ਹੂ ਝੋਟਾ ਉਹਦੇ ਕੋਲੇ ਗਿਆ ਉਹ ਨਸ਼ਾ ਲੈ ਕੇ ਜੇ ਸੋਚੀ ਸਮਝੀ ਸਾਜਿਸ਼ਾ ਚਾਹੇ ਵਿਰੋਧੀ ਦੀ ਲਾ ਲੋ ਚਾਹੇ ਦੁਕਾਨਦਾਰ ਦੀ ਲਾ ਲੋ ਕਿਸੇ ਦੀ ਵੀ ਲਾ ਲੋ ਵੀ ਮਤਲਬ ਜੇ ਜਾਂਚ ਹੋਵੇ ਇਹਦੀ ਡੂੰਘਾਈ ਨਾਲ ਇਹਦੇ ਵਿੱਚੋਂ ਬਹੁਤ ਕੁਛ ਮਿਲੂ
1: ਬਹੁਤ ਕੁਛ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਇਹਦੇ ਪਿੱਛੇ ਇਹ ਕੋਈ ਇਹ ਅਚਾਨਚਕ ਕਾਰਾ ਨਹੀਂ ਹੋਇਆ ਇਹ ਗਿਣੀ ਮਿਥੀ ਸਾਰੀ ਸਾਜਿਸ਼ ਸੀਗੀ ਜਿਹੜੇ ਕਿ ਮਤਲਬ ਤੱਥ ਮੂਹਰੇ ਆਏ ਜਾਂਦੇ ਆ ਸਾਰਾ ਕੁਛ ਜਾਂਦਾ ਉਹਦਾ ਮਤਲਬ ਪਹਿਲਾਂ ਹੀ ਜਾਣਾ ਬੰਦੇ ਦਾ ਰਿਵਾਲਵਰ ਪਾਇਆ ਹੋਵੇ ਜੇਬ 'ਚ ਪਾਇਆ ਹੋਵੇ ਠੀਕ ਹੈ ਨਾ ਉਹ ਪਹਿਲਾਂ ਹੀ ਕਾਊਂਟਰ 'ਤੇ ਰੱਖੀ ਬੈਠਾ ਸੀ
5: ਪਹਿਲੀ
1: ਗੱਲ ਜਦੋਂ ਬੰਦਾ ਚੋਰੀਆਂ ਵੱਲ ਨਸ਼ਾ ਲੈ ਕੇ ਉਹਨੂੰ ਜਾ ਕੇ ਦੱਸੂਗਾ ਕਿਉਂ
5: ਹਾਂਜੀ ਦੱਸੂ ਕਿਉਂ
1: ਪਹਿਲੀ ਗੱਲ ਜੇ ਤਾਂ ਝੂਟੇ ਨੇ ਬਜ਼ੁਰਗ ਨੂੰ ਫੜਿਆ ਹੁੰਦਾ ਖਾਂਦੇ ਨੂੰ ਜਾਂ ਨਸ਼ੇ ਨਸ਼ਾਈ ਨੂੰ ਜਾਂ ਨਿਕਲਦੇ ਜਾਂ ਡਿੱਗੇ ਪੈਣ ਦੇਖਿਆ ਹੁੰਦਾ ਜਾਂ ਉਹ ਲੜਖੜਾਉਂਦਾ ਜਾਂਦਾ ਵੀ ਨਸ਼ਾ ਖਾਧਾ ਉਹਨੂੰ ਫੜ ਕੇ ਪੁੱਛਿਆ ਹੁੰਦਾ ਫਿਰ ਤਾਂ ਗੱਲ ਹੋਰ ਸੀ ਵੀ ਜਦੋਂ ਉਹ ਬੰਦਾ ਨਸ਼ਾ ਲੈ ਕੇ ਜਾ ਕੇ ਉਹ ਤਾਂ ਬੰਦਾ ਤਾਂ ਲੁਕਦਾ ਹੈ ਨਸ਼ਾ ਲੈਣ ਵਾਲਾ ਬੰਦਾ ਤਾਂ ਨਸ਼ੇ ਨੂੰ ਲੁਕਾਉਂਦਾ ਆਪ ਲੁਕਦਾ ਹੈ ਤੇ ਉਹ ਅਜਗਰ ਹੋ ਕੇ ਉਹਨੇ ਝੋਟੇ ਨੂੰ ਜਾ ਕੇ ਕਹਿ ਰਿਹਾ ਜੀ ਆਹ ਦੇਖੋ ਮੈਂ ਨਸ਼ਾ ਲੈ ਗਿਆ ਫਲਾਨੀ ਦੁਕਾਨ ਤੋਂ ਮਿਲਦਾ
5: ਫਿਰ ਤੁਸੀਂ ਐਂ ਦੇਖੋ ਜੀ ਉਹ ਬਜ਼ੁਰਗ ਆ ਜਿਹੜਾ ਉਹ ਛੇਤੀ ਦੁਕਾਨ ਚ ਨੀ ਵੜਦਾ ਉਹਨੂੰ ਕਹਿੰਦੇ ਨੇ ਵੀ ਤੂੰ ਆ ਜਾ ਤੂੰ ਕੋਈ ਨੀ ਕੁਛ ਕਹਿੰਦਾ ਤੂੰ ਡਰਨਾ ਤੂੰ ਜੇ ਬਜ਼ੁਰਗ ਨੂੰ ਪਤਾ ਸੀ ਫੇਰ ਹੀ ਸੀ ਦੁਕਾਨ ਚ ਵੜਦਾ ਉਹਨੂੰ ਕਹਿੰਦੇ ਨੀ ਤੂੰ ਆ ਜਾ ਤੂੰ ਡਰਦਾ ਕਿਉਂ ਤੈਨੂੰ ਕੋਈ ਨੀ ਕੁਛ ਕਹਿੰਦਾ ਤੂੰ ਆ ਜਾ ਕਹਾਂ ਜਾ
1: ਉਹਨੂੰ ਪਤਾ ਸੀ ਉਹ ਮੂਹਰੋਂ ਪਿਸਤੌਲ ਲੈ ਬੈਠਾ
5: ਉਹੀ ਗੱਲ ਵੀ ਉਹ ਜਿਹਦੀ ਕੋਈ ਚਾਲ ਆ ਉਹਨਾਂ ਦੀ ਸੋਚੀ ਸਮਝੀ ਚਾਲ ਆ ਫੇਰ ਹੀ ਨੀ ਬਜ਼ੁਰਗ ਅੰਦਰ ਵੜਦਾ ਦੇਖੋ ਆਪਾਂ ਵੀਡੀਓ ਦੇਖ ਰਹੇ ਆਮ
1: ਬਿਲਕੁਲ
5: ਵੀ ਉਹ ਕਹਿੰਦਾ ਵੀ ਤੂੰ ਆ ਅੰਦਰ ਆ ਤੂੰ ਡਰਦਾ ਕਿਉਂ ਤੈਨੂੰ ਕੋਈ ਨੀ ਕੁਛ ਕਹਿੰਦਾ
1: ਮੈਂ ਵਾਰ ਵਾਰ ਸੁਣੀ ਆ ਉਹ ਮਤਲਬ ਵੀ ਉਹਦੇ ਵਿੱਚੋਂ ਆ ਜਿਹੜੀਆਂ ਗੱਲਾਂ ਤੁਹਾਡੇ ਮਨ ਨੂੰ ਲੱਗੀਆਂ ਇਹ ਮੈਨੂੰ ਵੀ ਇਹਦੇ ਸ਼ੱਕ ਹੋਇਆ ਸੀ ਵੀ ਇਹ ਗੱਲ ਕੀ ਬਣ ਰਹੀ ਹੈ ਵੀ ਜਿਹੜਾ ਬੰਦਾ ਲੈ ਕੇ ਆਇਆ ਰੇਡ ਮਰਵਾ ਰਿਹਾ ਝੋਟੇ ਨੂੰ ਲੈ ਕੇ ਆਇਆ ਪਰਵਿੰਦਰ ਨੂੰ ਤੇ ਉਹ ਬੰਦਾ ਪਛਾਣ ਹੋ ਜਾਂਦਾ ਉਹ ਕਹੀ ਜਾਂਦਾ ਵੀ ਤੂੰ ਆ ਜਾ ਤੂੰ ਮਤਲਬ ਹੁਣ ਬੋਲ ਦੱਸ ਵੀ ਇੱਥੋਂ ਲੈ ਕੇ ਗਏ ਉਹ ਬੋਲਦਾ ਨੀ ਉਹ ਕਹਿੰਦਾ ਨੀ ਮੈਂ ਇੱਥੋਂ ਲੈ ਕੇ ਗਿਆ ਉਹ ਵਾਰ ਵਾਰ ਕਹਿੰਦਾ ਤੂੰ ਦੱਸ ਵੀ ਇੱਥੋਂ ਲੈ ਕੇ ਗਿਆ
5: ਕਹੀ ਜਾਣਾ ਇੱਕ ਪਾਸੇ ਕਹੀ ਜਾਣਾ ਜੀ ਆਪਾਂ ਵੀ ਝੋਟੇ ਦੇ ਕੋਲੇ ਨਸ਼ਾ ਉਹ ਗਿਆ ਝੋਟੇ ਕੋਲੇ ਮੈਂ ਉੱਥੋਂ ਲੈ ਕੇ ਆ ਤੁੱਕ ਤਾਂ ਬਣਦੀ ਨੀ ਜੀ ਗੱਲ ਦੀ
1: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਆ ਤੁਹਾਡੀ
0: ਬਿਲਕੁਲ ਜੀ ਗੱਲਾਂ ਦਾ ਸਿਲਸਿਲਾ ਜਾਰੀ ਰਹੂਗਾ ਨਿੱਕੀ ਜੀ ਬ੍ਰੇਕ ਲੈਣੀ ਹੈ ਜਾਣਾ ਕਿਤੇ ਨਿੱਕੀ ਜੀ ਬ੍ਰੇਕ ਤੋਂ ਬਾਅਦ ਰੂਬਰੂ ਹੁਣੇ ਬਣੇ ਰਹੋ ਰੇਡੀਓ ਧਮਾਲ ਦੇ ਨਾਲ
6: Keep your leftovers out of the landfill this Thanksgiving. There are more than 15 food waste drop-off stations open 24/7 across the city. Collect your food scraps in a compostable container and store them in your freezer until you're ready to drop them off. To find a location near you, visit winnipeg.ca/foodwaste.
7: This Fire Prevention Week, let's charge into fire safety and spread the word about making smart choices every time you plug into charge. Buy only certified and approved chargers and cords. Otherwise, you could damage the battery or create a fire risk. Charge safely on a hard, flat surface like a table, desk, or floor. Unplug the device when it's fully charged to prevent overheating and reduce battery stress. This Fire Prevention Week, remember, safe charging is a superpower. A message from the Manitoba government.
8: Don't be scared of the dark.
9: Be scared of what's in it.
10: TBGBs.
8: Come see the new
11: Legends of Horror. Giant Frankenstein!
12: The only one in Canada.
13: Heebie-jeebies.
14: Open every Thursday to Sunday, gig night and Halloween.
15: Remember, no costumes or face paint allowed!
16: This is not a kid-friendly event.
17: Over a kill, O-meter of intense mazes means...
18: They will cry.
19: You might too.
8: Search
13: Heebie-jeebies.
8: Winnipeg.
12: crystal clear on your FM and HD radio. 92.7 FM, CKJS. In your home, in your car. 92.7 FM CKJS is everywhere. Download the iHeartRadio app on Google Play or the App Store today.
18: ਸਰਦਾਰ ਜੀ, ਤੁਹਾਨੂੰ ਕੁਝ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ?
19: ਕੀ ਗੱਲ ਹੋ ਗਈ?
18: ਅੱਜ ਆਪਣੀ ਵੈਡਿੰਗ ਐਨਿਵਰਸਰੀ ਆ ਤੇ ਤੁਸੀਂ ਆ ਕਾਗਜ਼ ਚੱਕੀ ਆਉਂਦੇ ਹੋ। ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ 'ਚ ਜਾਂ ਨਹੀਂ?
19: ਓ ਸਰਦਾਰ ਨੀਏ, ਓਏ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ। ਬਈ, ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ 'ਚ ਪਾਤੀਆਂ, ਮੈਨੂੰ ਲੱਗਦਾ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ।
18: ਜੀ ਹਾਂ, ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ। ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਤਰਨਮਾਨ ਨੂੰ ਕਾਲ ਕਰੋ 204-339-7011।
20: ਵਿਨੀਪੈਗ ਵਾਲਿਓ, ਤਿਆਰ ਹੋ ਜਾਓ ਗੱਜਾ ਬਰੋਸ ਦੀ 1115 ਗੇਟਵੇ ਰੋਡ ਲੋਕੇਸ਼ਨ ਰੀਓਪਨ ਹੋ ਗਈ ਹੈ।
21: ਨਵੀਨ ਮੈਨੇਜਮੈਂਟ ਟੀਮ ਤੇ ਸਪੈਸ਼ਲ ਰੀਓਪਨਿੰਗ ਪ੍ਰਾਈਸਿਸ ਦੇ ਨਾਲ 1115 ਗੇਟਵੇ ਰੋਡ ਸਟੋਰ, ਫਰੈਸ਼ ਲੁੱਕ, ਫਰੈਸ਼ ਟੀਮ ਤੇ ਉਹੀ ਗਰਚਾ ਬਰੋਸ ਦਾ ਡਿਲੀਸ਼ੀਅਸ ਟੇਸਟ।
20: ਇੰਜੋਏ ਕਰੋ ਕ੍ਰਿਸਪੀ ਫਿਸ਼ ਪਕੌੜਾ, ਮੈਰੀਨੇਟ ਚਿਕਨ ਲੈਗਸ ਐਂਡ ਥਾਈਸ, ਵਿੰਗਸ, ਟਿੱਕਾ, ਫਿਸ਼, ਗੋਟ, ਲੈਂਬ, ਵੈਜ ਆਪਸ਼ਨ ਐਂਡ ਹੈਲਦੀ ਨਾਨ ਫਰਾਈਡ ਓਵਨ ਕੁੱਕ ਆਈਟਮਸ। ਹਰ ਫੈਮਿਲੀ, ਹਰ ਪਾਰਟੀ ਦੇ ਲਈ ਪਰਫੈਕਟ।
21: ਵਿਨੀਪੈਗ ਵਾਲਿਓ, ਗਰਚਾ ਬਰੋਸ ਗੇਟਵੇ ਤੇ ਕ੍ਰਿਸਪੀ ਫਿਸ਼ ਪਕੌੜਾ ਦੀ ਸਿਰਫ $8.99 ਦੀ ਸਪੈਸ਼ਲ ਪ੍ਰਾਈਸ ਨੂੰ ਮਿਸ ਨਾ ਕਰ ਜਾਇਓ। ਵਿਜ਼ਿਟ ਗਰਚਾ ਬਰੋਸ, 1115 ਗੇਟਵੇ ਰੋਡ, ਯੂਨਿਟ 5, ਲੋਕੇਸ਼ਨ।
20: ਗਰਚਾ ਬਰੋਸ, ਟੇਸਟ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ।
22: ਹਨੀ, ਅੱਜ ਕਾਰ ਪੋਲ ਚ ਵੱਜ ਗਈ।
23: ਨਾ ਨਾ ਨਾ ਨਾ ਨਾ, ਸਿਰ ਤੇ ਹੱਥ ਨਹੀਂ ਮਾਰਦਾ, ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ਾਪ ਤੇ ਲੈ ਕੇ ਜਾਣੀ ਹੈ। ਇਹ ਹੈ ਫੁਲੀ MPI ਅਕ੍ਰੈਡਿਟਡ ਆਟੋ ਬੋਡੀ ਸ਼ਾਪ। ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ, ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ। ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ। ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ਾਪ ਤੇ ਹੋਏਗੀ, ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ। ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰਾਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ। ਪਹੁੰਚੋ 64 ਸੋਲਟਰ ਸਟਰੀਟ, ਵਿਨੀਪੈਗ, 204-421-1300, 204-401-1300।
22: ਬਈ, ਕੀ ਹੋਇਆ?
24: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
22: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
23: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ। ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵਨਿਊ, ਵਿਨੀਪੈਗ।
0: ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਰੇਡੀਓ ਧਮਾਲ ਤੇ ਬਹੁਤ ਸਾਰੇ ਨੌਲੇਜ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਬਹੁਤ ਸਾਰੇ ਇੰਟਰਸਟਿੰਗ ਟੌਪਿਕ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਗੱਲਾਂਬਾਤ ਜਾਰੀ ਰਹਿਣੀਆਂ। ਉਸ ਤੋਂ ਪਹਿਲਾਂ ਦੱਸ ਦਈਏ, ਜੇ ਤੁਸੀਂ ਰੈਜ਼ੀਡੈਂਟਲ ਰੂਫਿੰਗ ਕਰਾਉਣਾ ਚਾਹੁੰਦੇ ਜਾਂ ਰੀਰੂਫਿੰਗ ਕਰਾਉਣਾ ਚਾਹੁੰਦੇ ਹੋ ਜਾਂ ਨਵੇਂ ਘਰ ਦੀ ਰੂਫਿੰਗ ਕਰਾਉਣਾ ਚਾਹੁੰਦੇ ਤਾਂ ਕਪਤਾਨ ਸਾਹਿਬ ਨਾਲ ਗੱਲਬਾਤ ਕਰ ਲਓ। ਬਿਲਕੁਲ ਜੀ, ADA ਰੂਫਿੰਗ ਦੀਆਂ ਸੇਵਾਵਾਂ ਲੈ ਸਕਦੇ ਹੋ 431-996-6632 ਦੇ ਉੱਤੇ ਸੰਪਰਕ ਕਰਕੇ। ਬਿਲਕੁਲ ਜੀ, ਹਰ ਇੱਕ ਤਰ੍ਹਾਂ ਦੀ ਰੂਫਿੰਗ ਕਰਦੇ ਨੇ, ਸ਼ਿਗਰ ਰੂਫਿੰਗ ਵੀ, ਮੈਟਰਲ ਜਾਂ ਸੀਡਰ ਰੂਫਿੰਗ। ਖੁਦ ਰੂਫਿੰਗ ਇੰਸਪੈਕਟਰ ਨੇ ਪ੍ਰੋਪਰ ਸਰਟੀਫਾਈਡ ਨੇ, ਡਾਇਰੈਕਟ ਡੀਲ ਕਰਦੇ ਨੇ ਇੰਸ਼ੋਰੈਂਸ ਕਲੇਮ ਦੇ ਵਿੱਚ, ਚਾਹੇ ਹਿਲ ਡੈਮੇਜ ਹੋਵੇ, ਚਾਹੇ ਵਾਟਰ, ਚਾਹੇ ਵਿੰਡ ਡੈਮੇਜ ਕਲੇਮ ਹੋਵੇ। ਬਿਲਕੁਲ ਜੀ, ਤੁਹਾਡੇ ਘਰ ਦੀ ਛੱਤ 'ਚ ਆਉਂਦੀ ਹੈ, ਸਮਝ ਨਹੀਂ ਆਉਂਦੀ ਕੀ ਕਰੀਏ, ਕਰਨਾ ਕੁਝ ਨਹੀਂ, ਕਪਤਾਨ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ADA ਰੂਫਿੰਗ ਦੇ ਕਾਲ ਕਰਕੇ 431-996-6632 ਤੇ ਸੇਵਾਵਾਂ ਲੈ ਸਕਦੇ ਹੋ। ਕਮਰਸ਼ੀਅਲ ਰੂਫਿੰਗ ਦੇ ਐਕਸਪਰਟ ਨੇ, ਜੇ ਤੁਸੀਂ ਰੈਸਟੋਰੈਂਟ ਦੀ ਜਾਂ ਕੋਈ ਕਮਰਸ਼ੀਅਲ ਬਿਲਡਿੰਗ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਚਾਹੁੰਦੇ ਰੂਫਿੰਗ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਕਪਤਾਨ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਤੁਹਾਡੇ ਟਾਈਮ ਅਤੇ ਮਨੀ ਦੋਨਾਂ ਦੀ ਬੱਚਤ ਹੋਜੂ, ਕਿਉਂਕਿ ਖੁਦ ਰੂਫਿੰਗ ਇੰਸਪੈਕਟਰ ਨੇ ਪਹਿਲਾਂ ਹੀ ਕੰਮ ਇੰਨਾ ਪਰਫੈਕਟ ਤਰੀਕੇ ਨਾਲ ਕਰਦੇ ਨੇ ਕਿ ਬਾਅਦ 'ਚ ਜਿਹੜਾ ਟਾਈਮ ਸੇਵ ਹੋ ਸਕੇ ਅਤੇ ਮਨੀ ਵੀ ਸੇਵ ਹੋ ਸਕੇ। ਜੇ ਤੁਸੀਂ ਆਪਦੀ ਮਨੀ ਅਤੇ ਟਾਈਮ ਦੋਨੇ ਸੇਵ ਕਰਨਾ ਚਾਹੁੰਦੇ ਹੋ ਤਾਂ ADA ਰੂਫਿੰਗ, ਕਪਤਾਨ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ 431-996-6632 ਦੇ ਉੱਤੇ ਸੰਪਰਕ ਕਰ। ਬਿਲਕੁਲ ਜੀ, ਫਲੈਟ ਰੂਫਿੰਗ ਸਰਵਿਸ ਦੇ ਵਿੱਚ ਟਾਰਚ ਆਨ ਰੂਫਿੰਗ, EPDM ਰੂਫਿੰਗ ਜਿਹਨੂੰ ਆਪਾਂ ਰਬੜ ਰੂਫਿੰਗ ਕਹਿ ਦਿੰਦੇ ਹਾਂ, TPO ਰੂਫਿੰਗ, ਮੈਟਲ ਰੂਫਿੰਗ, ਹਰ ਇੱਕ ਤਰ੍ਹਾਂ ਦੀ ਰੂਫਿੰਗ ਸੇਵਾਵਾਂ ਦਿੰਦੇ ਨੇ। ਸਾਈਡਿੰਗ, ਚਾਹੇ ਸੋਫਿਟ, ਚਾਹੇ ਡਾਊਨ ਸਪੋਰਟ ਜਿਹਨੂੰ ਆਪਾਂ ਛੋਟੇ ਛੋਟੇ ਕਹਿ ਦਿੰਦੇ, ਵੱਡੇ ਵੱਡੇ ਜਿਹੜੇ ਆਪਣੀਆਂ ਪਰਨਾਲੇ ਜਿਨ੍ਹਾਂ ਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ, ਅਤੇ ਡਾਊਨ ਸਪੋਰਟ ਤੁਹਾਨੂੰ ਮਿਲ ਜਾਂਦੇ ਨੇ। ਗਟਰ, ਫੇਸ਼ੀਆ, ਸੋਫਿਟ, ਕਿਸੇ ਵੀ ਤਰ੍ਹਾਂ ਦੀ ਤੁਸੀਂ ਸੇਵਾਵਾਂ ਲੈਣਾ ਚਾਹੁੰਦੇ ਹੋ ਰੂਫਿੰਗ ਦੇ ਰਿਲੇਟਡ, ਤੁਸੀਂ ਕਪਤਾਨ ਸਾਹਿਬ ਨਾਲ ਗੱਲ ਕਰ ਸਕਦੇ ਹੋ। ADA ਰੂਫਿੰਗ 431-996-6632 ਦੇ ਉੱਤੇ ਪ੍ਰੋਪਰ ਹੀਟ ਇੰਸ਼ੋਰੈਂਸ ਹੋਲਡਰ ਨੇ ਜੀ, ਤੁਸੀਂ ਰੂਫਿੰਗ ਸੇਵਾਵਾਂ ਲੈਣੀਆਂ, ਸਾਈਡਿੰਗ ਜਾਂ ਇੰਸਪੈਕਸ਼ਨ ਜਾਂ ਇੰਸ਼ੋਰੈਂਸ ਕਲੇਮ ਦੇ ਲਈ ਕੋਈ ਵੀ ਇਹਨਾਂ 'ਚੋਂ ਸਰਵਿਸ ਲੈਣਾ ਚਾਹੁੰਦੇ ਹੋ ਤਾਂ ਕਪਤਾਨ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ADA ਰੂਫਿੰਗ 431-996-6632 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। 431-996-6632 ਦੇ ਉੱਤੇ ਸੰਪਰਕ ਕਰ ਸਕਦੇ ਹੋ। ਰੀਮੈਕਸ ਪਰਫਾਰਮੈਂਸ ਰਿਐਲਿਟੀ ਵੱਲੋਂ ਹਾਇਰਿੰਗ ਕੀਤੀ ਜਾ ਰਹੀ ਹੈ ਜੀ, ਜੇ ਤੁਸੀਂ ਨੰਬਰ ਨੰਬਰ 1 ਬ੍ਰੋਕਰ ਲੱਭ ਰਹੇ ਮੈਨੀਟੋਬਾ ਦੀ, ਦੱਸ ਦਈਏ ਪਿਛਲੇ 8 ਸਾਲਾਂ ਤੋਂ ਨੰਬਰ 1 ਬ੍ਰੋਕਰ ਰਹੇ ਜੀ, ਅਤੇ ਰੈਜ਼ੀਡੈਂਟ ਕਮਰਸ਼ੀਅਲ ਤਾਂ ਨਵੀਂ ਬਿਲਡਿੰਗ ਬਣਾਉਂਦੇ ਮਾਹਿਰ ਨੇ, ਅਤੇ ਇਸ ਟਾਈਮ ਫੁੱਲ ਟਾਈਮ ਪੋਜੀਸ਼ਨ ਇਹਨਾਂ ਕੋਲ ਹੈਗੀ, ਜੇ ਤੁਸੀਂ ਫੁੱਲ ਟਾਈਮ ਪਰਮਾਨੈਂਟ ਕੰਮ ਕਰ ਸਕਦੇ ਹੋ ਤਾਂ ਇਹ ਪੋਜੀਸ਼ਨ ਤੁਹਾਡੀ ਹੋ ਸਕਦੀ ਹੈ, ਅਤੇ ਬਹੁਤ ਸਾਰੀਆਂ ਔਫਰਸ ਦੇ ਰਹੇ ਨੇ ਔਫਿਸ ਦੇ ਵਿੱਚ, ਸਪੇਸ ਦੇ ਰਹੇ ਨੇ ਕਲਾਇੰਟ ਨਾਲ ਮੀਟਿੰਗ ਕਰਨ ਦੇ ਲਈ, ਫਲੈਕਸੀਬਲ ਫੀਸ ਪੈਕੇਜ ਤੁਹਾਨੂੰ ਮਿਲ ਜਾਣਗੇ, ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ, ਟੋਪ ਪਰਫੋਰਮਿੰਗ ਏਜੈਂਟ ਟੀਮ ਆ ਜਿਹੜੀ ਉਹਨਾਂ ਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲਦਾ, ਔਨਲਾਈਨ ਵੀ ਅਪਲਾਈ ਕਰ ਸਕਦੇ ਹੋ, ਆਫਲਾਈਨ ਵੀ ਅਪਲਾਈ ਕਰ ਸਕਦੇ ਹੋ, ਰਾਜਨ ਖਿੰਦਾ ਜੀ ਨਾਲ ਸੰਪਰਕ ਕਰ ਸਕਦੇ ਹੋ 204-892-8 'ਤੇ ਸੰਪਰਕ ਕਰ ਸਕਦੇ ਹੋ, 942 ਸੈਂਟ ਮੇਰੀ ਰੋਡ ਜਾਂ ਵਿਜ਼ਿਟ ਕਰ ਸਕਦੇ ਹੋ, ਅਤੇ ਮੈਨੂਫੈਕਚਰਿੰਗ ਕਾਰਪਟਿੰਗ ਫਲੋਰਿੰਗ ਵੱਲੋਂ ਬਹੁਤ ਸਾਰੀਆਂ ਫਲੋਰਾਂ ਦੀਆਂ ਡੀਲਾਂ ਚੱਲ ਰਹੀਆਂ ਇਸ ਟਾਈਮ, ਅਤੇ ਬਹੁਤ ਵਰਾਇਟੀਆਂ ਦਾ ਜਿਹੜਾ ਫਲੋਰ ਹੈ ਤੁਹਾਨੂੰ ਮਿਲ ਜੂਗਾ, ਹਾਰਡਵੁੱਡ ਕਾਰਪਟ ਲਿਮਿਟਿਡ ਫਲੋਰਿੰਗ, ਜੇ ਤੁਸੀਂ ਬਹੁਤ ਤਰ੍ਹਾਂ ਦਾ ਵਰਾਇਟੀਆਂ ਦਾ ਫਲੋਰ ਲਵਾਉਣਾ ਚਾਹੁੰਦੇ ਹੋ ਅਤੇ ਐਸਟੀਮੇਟ ਲਵਾਉਣਾ ਚਾਹੁੰਦੇ ਹੋ ਅਤੇ ਫ੍ਰੀ ਦੇ ਵਿੱਚ ਐਸਟੀਮੇਟ ਲਵਾਉਣਾ ਤਾਂ ਸੈਂਪਨ ਦੇ ਅਰਜ ਨੂੰ ਰੇਡੀਓ ਧਮਾਲ ਦਾ ਰੈਫਰੈਂਸ ਦੇ ਦਿਓ, ਬਿਲਕੁਲ ਜੀ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿੰਦੇ ਹੋ ਸੈਂਪਨ ਦੇ ਅਰਜੀ ਨੂੰ, ਤੁਹਾਡਾ ਫ੍ਰੀ ਦੇ ਵਿੱਚ ਐਸਟੀਮੇਟ ਲਾ ਕੇ ਦੇਣਗੇ, ਤਾਂ ਅੱਜ ਹੀ ਸੰਪਰਕ ਕਰੋ ਸੈਂਪਨ ਦੇ ਅਰਜੀ ਦੇ ਨਾਲ 204-229-2028 ਦੇ ਉੱਤੇ, 10-69 ਨੋਟਰੀ ਡੈਮ ਤੁਸੀਂ ਵਿਜ਼ਿਟ ਕਰ ਸਕਦੇ ਹੋ, ਅਤੇ MDF ਟਾਇਰ ਵੱਲੋਂ ਨਵੇਂ ਅਤੇ ਯੂਜ਼ ਟਰੈਕ ਟੇਲਰ ਟਾਇਰਾਂ 'ਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ ਆ, ਅਲਾਈਨਮੈਂਟ ਕਰਕੇ ਦਿੰਦੇ ਆ, 251 ਓਕ ਪੁਆਇੰਟ ਹਾਈਵੇ 'ਤੇ ਕਾਸ਼ ਅਤੇ ਰਣਦੀਵੀਰੇ ਨਾਲ ਸੰਪਰਕ ਕਰ ਸਕਦੇ ਹੋ, 204-583-8880 ਦੇ ਉੱਤੇ, ਅਤੇ ਮੈਡੀਕੇਅਰ ਕਲੀਨਿਕ ਐਂਡ ਵਾਕ ਇਨ ਕਲੀਨਿਕ 'ਤੇ ਪੰਜਾਬੀ ਸਪੀਕਿੰਗ ਡਾਕਟਰ ਮਿਲ ਜਾਣਗੇ ਜੀ ਤੁਹਾਨੂੰ, ਨਵੇਂ ਪੇਸ਼ੈਂਟ ਵੀ ਲੈਣੇ ਨੇ, ਫਲੂ ਸ਼ੋਟ ਵੀ ਲੱਗਦੇ ਨੇ, ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੋਵੇ ਜਾਂ ਫੈਮਿਲੀ ਡਾਕਟਰ ਚਾਹੀਦਾ ਹੋਵੇ, 1287 ਜੈਫਰਸਨ ਅਵੈਨਿਊ ਦੇ ਉੱਤੇ 204-416-1139 'ਤੇ ਸੰਪਰਕ ਕਰ ਸਕਦੇ ਹੋ, ਮੰਡੇ ਟੂ ਫਰਾਈਡੇ 9-5, ਸੈਟਰਡੇ 9-4, ਸੰਡੇ 9-1, ਅਤੇ ਫਾਰਮੈਸੀ ਕਲੀਨਿਕ ਦੇ ਅੰਦਰ ਹੈ ਜੀ, ਬਹੁਤ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਮੈਡੀਸਨ ਪ੍ਰੋਵਾਈਡ ਕਰਦੇ ਨੇ, ਅਤੇ ਰੋਇਲ ਫਰਨੀਚਰ 'ਤੇ ਨਵਾਂ ਫਰਨੀਚਰ ਆ ਚੁੱਕਿਆ ਜੀ, ਬਹੁਤ ਘੱਟ ਪ੍ਰਾਈਸ ਦੇ ਉੱਤੇ ਡੀਲਾਂ ਲੱਗੀਆਂ ਹੋਈਆਂ ਨੇ, ਫਾਈਨੈਂਸ ਵੀ ਕਰਕੇ ਦਿੰਦੇ ਆ, 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ, 7 ਦਿਨ ਓਪਨ ਨੇ, 16-10 ਸੈਂਟ ਜੇਮਸ ਸਟਰੀਟ ਦੇ ਉੱਤੇ, ਸਪਿੰਦਰ ਬੋਪਾ ਰਾਈ ਨਾਲ ਸੰਪਰਕ ਕਰ ਸਕਦੇ 204-990-9097 ਦੇ ਉੱਤੇ, ਗੁਰਦੀਸ਼ ਬੋਪਾ ਰਾਈ ਨਾਲ ਸੰਪਰਕ ਕਰ ਲਓ 204-599-3611 ਦੇ ਉੱਤੇ, ਦਰਸ਼ਨ ਆਟੋ ਵਾਲੇ ਨਾਲ ਸੰਪਰਕ ਕਰ ਲਓ ਜੇ ਤੁਸੀਂ ਗੱਡੀ ਦੀ ਕਿਸੇ ਤਰ੍ਹਾਂ ਦੀ ਰਿਪੇਅਰ ਕਰਾਉਣਾ ਚਾਹੁੰਦੇ ਹੋ ਜਾਂ ਸਰਵਿਸ ਕਰਾਉਣਾ ਚਾਹੁੰਦੇ ਹੋ, 352 ਪਾਪੂਲਰ ਅਵੈਨਿਊ ਅਤੇ ਦਰਸ਼ਨ ਗਿੱਲ ਜੀ ਨਾਲ ਸੰਪਰਕ ਕਰ ਸਕਦੇ ਹੋ, 204-416-0030 'ਤੇ ਸੰਪਰਕ ਕਰ ਸਕਦੇ ਹੋ। ਗੱਲ ਕਰ ਰਹੇ ਸੀ ਆਪਾਂ ਨਸ਼ਿਆਂ ਦੀ, ਤਾਂ ਜਿਵੇਂ ਆਪਾਂ ਕਹਿ ਦਿੰਦੇ ਉਹਨੇ ਬਾਜ਼ਾਰ ਦੇ ਵਿੱਚ ਤਾਂ ਇੱਕ ਨਸ਼ਾ ਵੀ ਆਮ ਵਿਕ ਰਿਹਾ ਹੋਵੇ ਅਤੇ ਇੱਕ ਥਾਂ 'ਤੇ ਜ਼ਹਿਰ ਵੀ ਵਿਕ ਰਿਹਾ ਹੋਵੇ ਅਤੇ ਇੱਕ ਥਾਂ 'ਤੇ ਇੱਕ ਮਿੱਠੇ ਦੀਆਂ ਕੋਈ ਮਠਿਆਈਆਂ ਵੀ ਕਹਿ ਲਓ ਵਿਕ ਰਹੀਆਂ ਹੋਣ, ਤਾਂ ਉਹ ਜੇ ਘਰਦੇ ਨੇ ਗਾਈਡ ਕੀਤਾ, ਇੱਕ ਟੀਚਰ ਨੇ ਗਾਈਡ ਕੀਤਾ, ਤਾਂ ਉਹ ਬੱਚੇ ਨੂੰ ਪਾਲਿਆ, ਉਹਨੂੰ ਦੱਸਿਆ ਵੀ ਆਹ ਚੀਜ਼ ਤੇਰੇ ਲਈ ਸਹੀ ਹੈ ਜਾਂ ਨਹੀਂ ਹੈ, ਮਾਪਿਆਂ ਨੇ ਦੱਸਿਆ ਸਹੀ ਹੈ ਨਹੀਂ ਹੈ, ਤਾਂ ਬੱਚਾ ਉਸ ਤਰੀਕੇ ਨਾਲ ਉਸ ਚੀਜ਼ ਨੂੰ ਫੋਲੋ ਕਰੂਗਾ ਜਿਹੜਾ ਉਹਦੇ ਮਾਪਿਆਂ ਨੇ ਸਿਖਾਇਆ ਤਾਂ ਜਾਂ ਟੀਚਰ ਨੇ ਸਿਖਾਇਆ। ਅਤੇ ਇਹੀ ਸਵਾਲ ਆ ਅੱਗੇ ਮੇਰਾ ਰਾਜਮਾਨ ਜੀ ਦੇ ਨਾਲ, ਅਤੇ ਬਈ ਕਿ ਆਪਾਂ ਇਹ ਚੀਜ਼ ਮੰਨਦੇ ਹਾਂ ਕਿ ਸਭ ਤੋਂ ਮੇਨ ਜਿਹੜਾ ਕਸੂਰ ਆ ਕਿਤੇ ਨਾ ਕਿਤੇ ਉਹ ਐਜੂਕੇਸ਼ਨ ਸਿਸਟਮ ਦਾ ਆ ਜਾਂ ਮਾਪਿਆਂ ਦਾ ਆ?
1: ਐਜੂਕੇਸ਼ਨ ਸਿਸਟਮ ਦਾ ਤਾਂ ਵੀ ਹੋ ਸਕਦਾ, ਮਤਲਬ ਜੇ ਟੀਚਰ ਇਸ ਗੱਲ ਤੋਂ ਅਵੇਸਲੇ ਰਹਿੰਦੇ ਆ, ਟੀਚਰ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਜਿਹੜਾ ਮੇਰਾ ਸਟੂਡੈਂਟ ਹੈ ਇਹ ਨਸ਼ਾ ਕਰਦਾ, ਪਰ ਹੋ ਸਕਦਾ ਮਤਲਬ ਜਿਹੜੇ ਨਸ਼ਾ ਕਰਨ ਵਾਲੇ ਆ ਇਹ ਸਕੂਲ ਜਾਂਦੇ ਹੀ ਨਾ ਹੋਣ, ਠੀਕ ਹੈ ਨਾ, ਮਤਲਬ ਇਹੋ ਜਿਹੇ ਬੱਚੇ ਜਿਹੜੇ ਉਹ ਜਿਹੜਾ ਨਸ਼ਾ ਕਰਨ ਵਾਲੇ ਉਹਨਾਂ ਨੇ ਕਿਹੜਾ ਮਤਲਬ ਵੀ ਪਾਇਲਟ ਬਣਨਾ ਹੁੰਦਾ ਜਾਂ ਉਹਨਾਂ ਨੇ ਜੱਜ ਬਣਨਾ ਹੁੰਦਾ, ਹੈ ਨਾ, ਇਹੋ ਜਿਹੇ ਬੱਚੇ ਤਾਂ ਜਾਂਦੇ ਹੀ ਨਹੀਂ। ਜ਼ਿਆਦਾ ਜ਼ਿੰਮੇਵਾਰੀ ਜਦੋਂ ਮੈਂ ਸਮਝਦਾ ਉਹਦੀ ਮਾਂ ਪਿਓ ਦੀ,
0: ਬਿਲਕੁਲ
1: ਹਾਂ, ਮਾਂ ਪਿਓ ਨੂੰ ਆਪਦੇ ਬੱਚੇ ਦੀ ਹਰ ਹਰਕਤ ਦਾ ਪਤਾ ਹੁੰਦਾ, ਹਰ ਗੱਲ ਦਾ ਪਤਾ ਹੁੰਦਾ, ਮਾਂ ਪਿਓ ਪਹਿਲਾਂ ਜਿਹੜਾ ਆਪਦੇ ਬੱਚੇ ਨੂੰ ਰੋਕੂਗਾ, ਹੈ ਨਾ, ਹੋਰ ਵੀ ਆਸੇ ਪਾਸੇ ਮਦਦ ਲਊਗਾ, ਰਿਸ਼ਤੇਦਾਰਾਂ ਦੀ ਭੈਣਾਂ ਭਰਾਵਾਂ ਦੀ ਮਦਦ ਲਊਗਾ,
0: ਹਾਂਜੀ,
1: ਪਰ ਉੱਥੇ ਇਹ ਹੁੰਦਾ ਪੁੱਠਾ ਕੰਮ ਹੈ, ਉੱਥੇ ਉਹ ਛਪਾਉਂਦੇ ਆ ਗੱਲ ਨੂੰ,
0: ਹਾਂਜੀ,
1: ਆਪਦੇ ਬੱਚਿਆਂ ਦੀਆਂ ਗਲਤੀਆਂ 'ਤੇ ਗਲਤ ਪਾਸੇ ਤੁਰੇ ਜਾਂਦੇ ਬੱਚਿਆਂ ਦੇ, ਮਤਲਬ ਵੀ ਗਲਤ ਰਸਤੇ 'ਤੇ ਪਰਦਾ ਪਾਉਂਦੇ ਆ, ਢੱਕਦੇ ਆ,
0: ਬਿਲਕੁਲ,
1: ਉਹ ਉਦੋਂ ਵੀ ਜ਼ਿਆਦਾ ਕੰਮ ਖਰਾਬ ਹੋ ਜਾਂਦਾ, ਹਾਂਜੀ, ਕਾਲ ਲੈ ਲਿਆ ਕਰੋ,
0: ਬਿਲਕੁਲ ਜੀ, ਕਾਲਰ ਲੈ ਲਈ ਜੀ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ, ਕਾਲ ਮਿਸ ਹੋ ਚੁੱਕੀ ਆ, ਦੁਬਾਰਾ ਸਾਨੂੰ ਕਾਲ ਕਰ ਸਕਦੇ 204-786-8182 ਦੇ ਸਾਡੇ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ। ਆਪਾਂ ਗੱਲ ਕਰ ਰਹੇ ਸੀਗੇ ਨਸ਼ਿਆਂ ਦੇ ਬਾਰੇ, ਤਾਂ ਕਿਤੇ ਨਾ ਕਿਤੇ ਇੱਕ ਕਹਿੰਦੇ ਹੁੰਦੇ ਇੱਕ ਮਾਂ ਨੂੰ ਤਾਂ ਜਦੋਂ ਬੱਚਾ ਕਿਤੇ ਬਾਹਰ ਲੜ ਕੇ ਵੀ ਆਉਂਦਾ ਨਾ, ਉਹ ਵੀ ਪਤਾ ਲੱਗ ਜਾਂਦਾ ਕਿ ਹਾਂ ਅੱਜ ਇਹਦੇ ਜਿਵੇਂ ਫੇਸ ਪੜ ਲੈਂਦੇ, ਜਿਵੇਂ ਚਿਹਰਾ ਪੜ ਲੈਂਦੀ ਇੱਕ ਮਾਂ, ਜਿਵੇਂ ਇੱਕ ਜਨਮਿਆ ਹੁੰਦਾ ਬੱਚਾ ਉਹਦਾ ਪਤਾ ਹੁੰਦਾ, ਉਹਦੇ ਤੌਰ ਤਰੀਕਿਆਂ ਤੋਂ ਪਤਾ ਲੱਗ ਜਾਂਦਾ ਮਾਂ ਨੂੰ, ਕਿਤੇ ਨਾ ਕਿਤੇ ਉਹ ਜਿਹੜਾ ਇਗਨੋਰ ਕਰ ਦਿੰਦੇ ਉਸ ਟਾਈਮ ਦੇ ਉੱਤੇ ਮਾਪੇ, ਜਾਂ ਛੁਪਾਉਂਦੇ ਨੇ ਇਹ ਚੀਜ਼ਾਂ ਨੂੰ, ਕਿਤੇ ਨਾ ਕਿਤੇ ਉਹ ਚੀਜ਼ਾਂ ਕਸੂਰਵਾਰ ਮੰਨਦੇ ਹੋ?
1: ਜੇ ਮਾਂ ਨੂੰ ਇਹ ਪਤਾ ਲੱਗ ਸਕਦਾ ਕਿ ਮੇਰਾ ਬੱਚਾ ਭੁੱਖਾ ਹੈ, ਰੋਟੀ ਬਣਾ ਕੇ ਦੇਵਾਂ,
0: ਬਿਲਕੁਲ,
1: ਜੇ ਉਹਨੂੰ ਪਤਾ ਲੱਗੇ ਨਹੀਂ ਇਹਨੇ ਕੁਝ ਖਾਣਾ ਨਹੀਂ, ਇਹਦੀ ਇਹਨੂੰ ਬਹੁਤੀ ਗਈ ਹੈ ਹੀ ਨਹੀਂ, ਹੈ ਨਾ,
0: ਹਾਂਜੀ,
1: ਜੇ ਮਾਂ ਨੂੰ ਇੱਥੋਂ ਤੱਕ ਬੱਚੇ ਦਾ ਪਤਾ ਲੱਗ ਸਕਦਾ, ਤੇ ਬੱਚੇ ਨੂੰ ਮਾਂ ਨੂੰ ਇਹ ਕਿਉਂ ਨਹੀਂ ਪਤਾ ਲੱਗ ਸਕਦਾ ਕਿ ਬੱਚਾ ਨਸ਼ਾ ਕਰਕੇ ਹੈ,
0: ਬਿਲਕੁਲ,
1: ਜਾਂ ਨਸ਼ਾ ਕਰਦਾ ਹੈ ਹੁਣ ਕੋਚ ਰੋਕਣ ਦੀ ਕੋਸ਼ਿਸ਼ ਕਰਦੇ ਆ,
0: ਬਿਲਕੁਲ,
1: ਪਰ ਜਦੋਂ ਸਿਰ ਤੋਂ ਦੀ ਪਾਣੀ ਲੰਘ ਜਾਂਦਾ ਹੈ ਫਿਰ ਉਹ ਸਾਰੇ ਦਾ ਸਾਰਾ ਜਿਹੜਾ ਕੰਮ ਹੈ ਉਹ ਸਰਕਾਰਾਂ ਦੇ ਆ ਜਾਂਦਾ, ਪ੍ਰਸ਼ਾਸਨ ਦੇ ਆ ਜਾਂਦਾ, ਸੋਸਾਇਟੀ ਦੇ ਆ ਜਾਂਦਾ, ਹੈ ਨਾ, ਸਮਾਜ ਸੇਵੀਆਂ ਦੇ ਆ ਜਾਂਦਾ, ਉਹਨਾਂ ਦੇ ਆ ਜਾਂਦਾ। ਇਹਨਾਂ ਨੇ ਜੀ ਕੀ ਕੀਤਾ ਵੀ ਤੁਸੀਂ ਆਪਦੇ ਬੱਚੇ ਵਾਸਤੇ ਕੁਛ ਕਰ ਨਹੀਂ ਸਕੇ, ਲਾਂਭਾ ਤੁਸੀਂ ਦੂਜਿਆਂ ਨੂੰ ਦਿੰਦੇ ਹੋ,
0: ਬਿਲਕੁਲ,
1: ਹੈ ਤੁਸੀਂ ਆਪਦੇ ਬੱਚੇ, ਤੁਹਾਨੂੰ ਆਪਦੇ ਤੁਹਾਨੂੰ ਆਪਦੇ ਬੱਚਾ ਦਾ ਨਹੀਂ ਪਤਾ ਹੁੰਦਾ ਕਿਹੜੇ ਵੇਲੇ ਘਰੋਂ ਜਾਂਦਾ, ਕਿਹੜੇ ਵੇਲੇ ਆਉਂਦਾ, ਇਹ ਪੈਸੇ ਕਿੱਥੋਂ ਲਿਆਉਂਦਾ, ਕੰਮ ਤਾਂ ਕਰਦਾ ਨਹੀਂ,
0: ਬਿਲਕੁਲ,
1: ਹੈ ਇਹ ਨਸ਼ਾ ਵੇਚਦਾ ਹੋਊ, ਕਿਤੇ ਸਮਗਲਿੰਗ ਕਰਦਾ ਹੋਊ, ਪੁੱਠੇ ਸਿੱਧੇ ਕੰਮ ਕਰਦਾ ਹੋਊ, ਤੁਹਾਨੂੰ ਪਤਾ ਵੀ ਤੁਸੀਂ ਉਹਨੂੰ ਪੈਸੇ ਦਿੱਤੇ ਨੇ ਤੇ ਉਹ ਮਤਲਬ ਹਜ਼ਾਰਾਂ ਰੁਪਈਏ ਆਪਦੇ ਜੇਬ ਚ ਪਾਈ ਫਿਰਦਾ,
0: ਬਿਲਕੁਲ,
1: ਤੁਹਾਨੂੰ ਨਹੀਂ ਪਤਾ ਤੁਹਾਡਾ ਬੱਚਾ ਕੀ ਕਰਦਾ,
0: ਬਿਲਕੁਲ,
1: ਫਿਰ ਮੈਂ ਦੋਸ਼ ਦੂਜਿਆਂ ਨੂੰ ਦੇਣਾ, ਪਹਿਲਾਂ ਆਪ ਜਿਹਨਾਂ ਕਿ ਦੂਜੇ ਦੇ ਸਿਰ ਦੋਸ਼ ਮੰਨਣਾ ਬਹੁਤ ਸੌਖਾ ਹੁੰਦਾ, ਹਨਾ, ਆਪਦੀ ਪੀੜ੍ਹੀ ਥੱਲੇ ਸੋਟਾ ਕੋਈ ਨਹੀਂ ਫੇਰਦਾ,
0: ਬਿਲਕੁਲ,
1: ਮਤਲਬ ਕਿਹੜੇ ਪੇਰੈਂਟਸ ਆ ਜਿਹਨੂੰ ਇਹ ਇਹ ਪਤਾ ਨਹੀਂ ਕਿ ਮੇਰਾ ਬੱਚਾ ਕੀ ਕਰਦਾ, ਕਿੱਥੇ ਕਿੱਥੇ ਕੰਮ ਕਰਦਾ, ਕਿੱਥੋਂ ਪੈਸੇ ਲਿਆਉਂਦਾ, ਡੱਕਾ ਕਦੇ ਬੱਚੇ ਨੇ ਤੋੜਿਆ ਤੇ ਪੈਸੇ ਨਾਲ ਜੇ ਭਰੀ ਫਿਰਦਾ,
0: ਬਿਲਕੁਲ,
1: ਮੇਰੇ ਚੰਗੀ ਤਰ੍ਹਾਂ ਗੱਲ ਯਾਦ ਹੈ, ਮੈਂ ਜਦੋਂ ਤਿੰਨ ਚਾਰ ਸਾਲਾਂ ਦੀ ਗੱਲ ਹੈ, ਸਾਡੇ ਇੱਕ ਮੁੰਡਾ ਮੇਰੇ ਨਾਲ ਹੀ ਰਹਿੰਦਾ ਸੀ, ਚਕਾਰ ਚਕੂਰ ਜਾਣਾ, ਸ਼ਾਮ ਨੂੰ ਹੀ ਆਪਣਾ ਰੋਟੀ ਪਾਣੀ ਫੜਾ ਦੇਣਾ ਜਾਂ ਮਤਲਬ, ਹੈ ਨਾ,
0: ਹਾਂਜੀ,
1: ਉਹ ਆ ਕੇ ਸਾਡੇ ਕੋਲ ਰੋਇਆ,
0: ਅੱਛਾ,
1: ਕਹਿੰਦਾ ਮੈਂ ਸਾਡੇ ਜਵਾਕਾਂ ਨੂੰ ਮੇਰੇ ਘਰ ਨੂੰ ਪੁੱਛ ਰਿਹਾ ਵੀ ਤੇਰੇ ਕੋਲ ਆਹ ਵੀ ਆਪਾਂ 10,000 ਰੁਪਈਆ ਕਿੱਥੋਂ ਆਇਆ, ਤੇਰੇ ਕੋਲ ਆਹ 500-500 ਦੇ ਨੋਟ ਕਿੱਥੋਂ ਆਏ ਆ, ਹਨਾ, ਕਹਿੰਦਾ ਜੀ ਮੈਨੂੰ ਕਹਿੰਦਾ ਜੀ ਇਹ ਗਲਤ ਕੰਮ ਪਏ ਕਈ ਕਿਤੇ ਵੀ, ਉਹ ਅਖੀਰ ਨੂੰ ਉਹ ਬੱਚਾ ਨਾ ਘਰੋਂ ਨਿਕਲ ਗਿਆ, ਬੰਦੇ ਆਕਿਆ ਵਾ ਘਰੋਂ ਨਿਕਲ ਗਿਆ ਉਹ, ਹਨਾ, ਉਹ ਕਹਿੰਦਾ ਵੀ ਇਹ ਤਾਂ ਨੀ ਸਿੱਧੇ ਰਾਹ ਪੈਂਦੇ, ਮੈਂ ਹੀ ਪਿੰਡ ਛੱਡਣਾ, ਉਹ ਪਿੰਡ ਛੱਡ ਗਿਆ, ਪਰ ਉਹਦੇ ਜਵਾਕਾਂ ਨੇ ਉਹ ਕੰਮ ਨੀ ਛੱਡਿਆ,
0: ਬਿਲਕੁਲ,
1: ਉੱਠਾ ਸਿੱਧਾ ਕਰਨ ਨੂੰ, ਹਨਾ, ਇਹ ਕਿਹੜੀ ਗੱਲ ਆ, ਬੰਦੇ ਨੂੰ ਪਤਾ ਨੀ ਲੱਗੇ ਵੀ ਕੀ ਗੱਲ,
0: ਉਹਨੇ
1: ਜਾਣਸਾਰ ਹੀ ਕਹਿੰਦਾ ਵੀ ਮਤਲਬ ਵੀ ਤੇਰੇ ਕੋਲ ਇਹ ਕਹਿੰਦਾ ਵੀ 15,000 ਰੁਪਇਆ 20,000 ਰੁਪਏ ਕਿੱਥੋਂ ਆਇਆ, 500-500 ਦੇ ਨੂੰ ਵੇਚਿਆ, ਆਪਾਂ ਕੁਛ ਇਹ ਨੀ ਵੀ ਦਿਹਾੜੀ ਮੇਨ ਨੀ ਕਰਦਾ, ਘਰੇ ਤੂੰ ਬੈਠੀ ਆ, ਹੈ ਬੱਚੇ ਆਪਣੇ ਡੱਕਾਂ ਨੀ ਤੋੜਦੇ, ਨਾ ਆਪਣੀ ਦੁਕਾਨ ਆ ਨਾ ਦੁਕਾਨਦਾਰੀ ਆ,
0: ਤੇ
1: ਤੇਰੇ ਕੋਲ ਨੋਟ ਕਿੱਥੋਂ ਦੇ ਇਹ, ਚਲੋ ਇਹ ਹੋਇਆ ਤੇ ਕੁੱਟਮਾਰ ਸ਼ੁਰੂ ਹੋ ਗਈ, ਮਤਲਬ ਇੱਥੋਂ ਤੱਕ ਇਹ ਗੱਲ ਨੀ ਕਿ ਨਾ ਪਤਾ ਕਾਲ ਲੈ ਲਿਆ ਕਰੋ,
0: ਬਿਲਕੁਲ ਜੀ, ਤਿੰਨ ਕਾਲਾਂ ਨੇ ਆਪਣਾ ਵਾਰੀ ਵਾਰੀ ਆਪਾਂ ਤਿੰਨੇ ਕਾਲਾਂ ਅਟੈਂਡ ਕਰਦੇ ਬਣੇ ਨੂੰ ਰੇਡੀਓ ਤੋਂ ਮਾਦੇ ਨਾਲ, ਫਸਟ ਕਾਲ ਲੈ ਲੈਗੀ, ਹਾਂਜੀ ਤੁਸੀਂ ਆਉਣੇ ਰਹੋ ਜੀ,
2: ਸਾਡੇ ਪਿੰਡ ਘੱਟੋ ਘੱਟ ਜੀ 35-40 ਜਿਹੜੇ ਨੌਜਵਾਨ ਨੇ ਜੀ, ਮਤਲਬ ਜਿਹਨਾਂ ਦੀ ਉਮਰ ਇਹ ਲਾ ਲੋ ਵੀ 18-35 ਦੇ ਵਿਚਾਲੇ ਆ, ਚਿੱਟੇ ਦੇ ਟੀਕੇ ਗਿੱਟਿਆਂ ਚ ਲਾਉਂਦੇ ਨੇ ਜੀ, ਚਿੱਟੇ ਦੇ ਤੇ ਚਿੱਟੇ ਦੇ ਟੀਕੇ ਉਹ ਟੈਸਟੀਨੋਲ ਜਿਹੜੀ ਬੋਲਸ ਕਹਿੰਦੇ ਨੇ ਪੰਜਾਬੀ ਚ, ਤੁਸੀਂ ਉੱਥੇ ਵੀ ਟੀਕੇ ਲਾਉਣ ਲੱਗ ਗਏ ਬੋਲਸ ਦੇ ਵਿੱਚ,
1: ਮਤਲਬ
2: ਚਿੱਟੇ ਦੇ ਟੀਕੇ, ਬਾਕੀ ਜਿਹੜੇ ਮੈਡੀਕਲ ਨਸ਼ੇ ਨੇ ਜਿਵੇਂ ਹੁਣ ਪ੍ਰੈਗਾ ਹੋਇਆ ਤਾਂ ਜਿਹੜੇ ਇੱਕ ਦੋ ਹੋਰ ਆਉਂਦੀਆਂ ਨੇ ਕਿਹੜੀਆਂ ਗੋਲੀਆਂ ਹੁੰਦੀਆਂ ਨੇ ਜੀ ਉਹ ਮਿਲਦੀਆਂ ਨੇ, ਇਹ ਹੁਣ ਇਹ ਲੀਗਲ ਨੇ ਜੀ, ਇਹਨਾਂ ਨੂੰ ਕੋਈ ਰੋਕ ਤਾਂ ਸਕਦਾ ਨੀ ਹੈਗਾ, ਡਰੱਗ ਇੰਸਪੈਕਟਰ ਇਹਨਾਂ ਨੂੰ ਸਾਡੇ ਪਿੰਡ ਰੇਡ ਮਤਲਬ ਆਲੇ ਦੁਆਲੇ ਪਿੰਡਾਂ ਦੇ ਵਿੱਚ ਦੇਖਿਆ, ਮਲੇਰਕੋਟਲੇ ਵੀ ਰੇਡ ਪੈਂਦੀ ਆ, ਉਹਨਾਂ ਨੂੰ ਰੋਕ ਨਹੀਂ ਸਕਦੇ, ਉਹ ਕਹਿੰਦੇ ਜੀ ਇਹ ਲੀਗਲ ਆ ਇਹ, ਹਨਾ, ਵੀ ਪ੍ਰੈਗਾ ਇਹ ਹੁਣ ਖਾਣ ਵਾਲੇ ਨੇ ਦੇਖਣਾ ਵੀ ਮੈਂ ਇਹ ਦੋ ਕੈਪਸੂਲ ਖਾਣੇ ਨੇ ਜਾਂ ਮੈਂ ਇੱਕ ਕੈਪਸੂਲ ਖਾਣਾ, ਅੱਗੇ ਹੁੰਦਾ ਸੀ ਵੀ ਚਿੱਟਾ ਚਿੱਟਾ ਠੀਕ ਆ, ਮਤਲਬ ਚਿੱਟਾ ਜਿਹੜਾ ਪਾਊਡਰ ਆ ਜੀ ਉਹਦੇ ਪਹਿਲਾਂ ਤਾਂ ਸੁੰਘਦੇ ਸੀਗੇ ਜੀ ਉਹ ਅੱਗ ਲਾ ਕੇ, ਫਿਰ ਉਹ ਟੀਕਿਆਂ ਦੇ ਵਿੱਚ ਰੂਪ ਦੇ ਵਿੱਚ ਚੱਲ ਪਿਆ ਪਾਣੀ, ਡੰਗਰ ਵਾਲੇ ਟੀਕੇ ਕੀ ਜੀ, ਡੱਡੂਆਂ ਦਾ ਖੂਨ ਕੱਢ ਕੇ ਵੀ ਟੀਕੇ ਲਾਉਂਦੇ ਨੇ
1: ਜੀ,
2: ਡੱਡੂਆਂ ਦਾ ਜੀ ਖੂਨ, ਮੈਂ ਆਪਣੇ ਪਿੰਡ ਦੀ ਗੱਲ ਦੱਸ ਰਿਹਾ ਜੀ, ਸਾਡੇ ਪਿੰਡ ਹੁਣ ਅੱਜ ਅਨਾਊਂਸਮੈਂਟ ਕਰੀ, ਸਾਡੇ ਗਰੁੱਪ ਬਣਿਆ ਹੋਇਆ ਜੀ, ਉਹਦੇ ਵਿੱਚ ਅਨਾਊਂਸਮੈਂਟ ਕਰੀ ਬੰਦਿਆਂ ਨੇ ਵੀ ਕੱਲ ਨੂੰ ਆ ਜਾਓ ਜੀ ਆਪਾਂ ਨੇ ਆਪਣੇ ਜਿਹੜੇ ਵੀਰ ਆਪਣੇ ਮਾਨਸਾ ਵਾਲੇ ਉਹਨਾਂ ਦੇ ਕਰਕੇ ਵੀ ਆਪਾਂ ਨੇ ਬੰਦ ਕਰਨਾ, ਹਨਾ ਜੀ, ਬਲਕਿ ਮੈਂ ਵੀ ਗਰੁੱਪ ਚ ਇੱਕ ਬੰਦੇ ਨੇ ਹੋਰ ਜੀ, ਮੈਂ ਵੀ ਗਰੁੱਪ ਚ ਬੋਲਿਆ ਵੀ ਯਾਰ ਆਪਣੇ ਪਿੰਡ ਦੇ ਵੀ 35-40 ਨੇ, ਇਹਨਾਂ ਨੂੰ ਵੀ ਸਾਂਭ ਲੋਣਾ, ਇਹਨਾਂ ਨੂੰ ਮਰਨੋਂ ਬਚਾ ਲਓ, ਆਪਾਂ ਕਹਿੰਦੇ ਨੇ ਜੀ ਬੱਚੇ ਫੜ ਕੇ ਲੈ ਗਏ ਪੁਲਿਸ, ਮੈਂ ਕਹਿਣਾ ਜੀ ਜੇ ਬੱਚੇ ਪੁਲਿਸ ਫੜ ਕੇ ਲੈ ਕੇ ਜਾਂਦੀਆਂ ਨੇ ਜੀ ਉਹ ਜਿਉਂਦੇ ਰਹਿ ਜਾਣਗੇ, ਜੇ ਬੱਚਿਆਂ ਨੂੰ ਪੁਲਿਸ ਫੜ ਕੇ ਲੈ ਗਈ, ਜੇ ਮਾਂ ਬਾਪ ਅੰਦਰ ਧੱਕੇ ਨਾਲ ਭੇਜ ਦੇਣ ਜੀ ਉੱਥੇ ਜਿਉਂਦੇ ਰਹਿ ਸਕਦੇ ਨੇ, ਬਾਹਰ ਕੋਈ ਮਤਲਬ ਹੱਲ ਨੀ ਹੈਗਾ ਜਿਹੜੇ ਬੱਚੇ ਇਸ ਕੰਮ ਦੇ ਉੱਤੇ ਲੱਗ ਗਏ ਨੇ,
1: ਬਿਲਕੁਲ ਬਿਲਕੁਲ ਸਹੀ ਗੱਲ,
2: ਸਰਕਾਰ ਜ਼ਰੂਰ ਕਹਿੰਦੀ ਆ ਵੀ ਹਾਂ ਅਸੀਂ ਚਿੱਟੇ ਦੇ ਨੱਥ ਪਾਲੀ ਉਹ ਕਾਗਜ਼ਾਂ ਚ ਲੱਗ ਜਾ ਜੀ, ਹੁਣ ਮਾਨ ਸਾਹਿਬ ਨੇ ਵੀ ਕਿਹਾ ਵੀ ਅਸੀਂ 70,000 ਬੰਦਾ, ਉਹਨੇ ਤਾਂ ਹਰ ਇੱਕ ਬੰਦੇ ਨੂੰ ਪਤਾ ਜੀ ਕਪੈਸਿਟੀ ਨੀ ਹੈਗੀ ਜੇਲ੍ਹਾਂ ਦੀ, ਜੇ 70,000 ਪੜ ਕੇ ਬੰਦਾ ਅੰਦਰ ਕਰਿਆ ਹੋਵੇ ਤਾਂ ਕਪੈਸਿਟੀ ਤਾਂ ਦੇਖੋ ਨਾ, ਛਡਾਉਣ ਵਾਲੇ ਬੰਦੇ ਬਹੁਤ ਵਗ ਜਾਂਦੇ ਨੇ, ਹੁਣ ਪਿੱਛੇ ਇੱਕ ਬੰਦਾ ਸੁਸਾਈਡ ਕਰ ਗਿਆ ਜੀ ਸਾਡੇ, ਅਸੀਂ ਉਹਨੂੰ ਫੜ ਕੇ ਲੈ ਕੇ ਗਏ ਜੀ ਸਿਰਫ ਹਫ਼ਤਾ ਪਹਿਲਾਂ, ਉਹ ਬੰਦਿਆਂ ਨੂੰ ਅਸੀਂ ਕਿਹਾ ਬਹੁਤ ਕਿਹਾ ਵੀ ਯਾਰ ਨਾ ਛਡਾਓ ਤੁਸੀਂ, ਹਨਾ ਜੀ ਉਹ ਹਫ਼ਤੇ ਬਾਅਦ ਬੰਦਾ ਸੀ ਲੜਿਆ, ਹਨਾ ਜੀ ਉਹ ਅੰਦਰ ਰਹਿ ਜਾਂਦਾ ਜੀ ਉਹ ਬਚੇ
1: ਜਾਂਦਾ, ਬਿਲਕੁਲ
2: ਘੱਟੋ ਘੱਟ ਮਤਲਬ ਇਹ ਤਾਂ ਹੋਣਾ ਚਾਹੀਦਾ ਵੀ ਜੇ ਕੋਈ ਫੜ ਕੇ ਲੈ ਜਾਂਦਾ ਯਾਰ ਲੈ ਜਾਓ ਇਹਦੀ ਜ਼ਿੰਦਗੀ ਬਚਾਓ, ਜੇ ਬਚ ਸਕਦੀ ਹੈ
1: ਉਹਦੇ ਭਲੇ ਦਾ ਕੰਮ ਹੀ ਸੀ ਜੇ ਫੜ ਲਿਆ ਸੀ,
2: ਬਿਲਕੁਲ ਬਿਲਕੁਲ, ਮੈਂ ਕਹਿੰਦਾ ਜੀ ਜਿਹੜੇ ਫੜੇ ਜਾਂਦੇ ਨੇ ਛਡਾਉਣ ਨਾ ਜਾਓ ਤੁਸੀਂ, ਕੋਈ ਗੱਲ ਨੀ ਮਹੀਨਾ ਦੋ ਮਹੀਨੇ ਔਖੇ ਹੋ ਲੈਣਗੇ, ਮਾਂ ਬਾਪ ਵੀ ਸਾਰੇ ਔਖੇ ਹੋ ਲੈਣਗੇ, ਰਿਸ਼ਤੇਦਾਰ ਵੀ ਔਖੇ ਹੋ ਲੈਣਗੇ, ਪਰ ਉਹ ਬਚ ਜੂ ਬੰਦਾ, ਜਿਹੜਾ ਬੰਦਾ ਇਹਨੂੰ ਫੇਰ ਛੜਾ ਲਿਆ ਉਹਦੇ
1: ਬਿਲਕੁਲ
0: ਬਹੁਤ ਬਹੁਤ ਧੰਨਵਾਦ ਜੀ। ਨੈਕਸਟ ਕਾਲਰ ਲੈ ਲਈਏ ਰੇਡੀਓ ਤੋਂ ਮਾਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਹੈਲੋ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਇੱਕ ਗੱਲ ਹੋਰ ਇੱਕ ਸੀਗੀ, ਜੇ ਬਾਈ ਜੀ ਨੇ ਇੱਕ ਨੇ ਕਿਹਾ ਸੀਗਾ ਕਿ ਪਿਛਲੀ ਸਰਕਾਰਾਂ ਦੇ ਨੂੰ ਉਹਨਾਂ ਨੇ ਲਿਆਂਦਾ ਜਾਂ ਉਹਨਾਂ ਕੀਤਾ, ਐਂ ਤਾਂ ਜੀ ਅੱਜ ਤੋਂ ਆਪਾਂ 70-80 ਸਾਲਾਂ ਬਾਅਦ ਵੀ ਆਹੀ ਗੱਲ ਕਹੀ ਜਾਵਾਂਗੇ ਜੀ, ਉਹ ਪਹਿਲਾਂ ਵਾਲੇ ਲੈ ਕੇ ਆਈਆਂ ਨੇ। ਗੱਲ ਹਮੇਸ਼ਾ ਮੌਜੂਦਾ ਦੀ ਹੁੰਦੀ ਹੈ, ਤਾਂ ਹੀ ਤਾਂ ਨਵੇਂ ਲੈ ਕੇ ਆਉਂਦੇ ਨੇ ਕਿ ਉਹ ਮਾੜੇ ਸੀਗੇ ਤੇ ਨਵਿਆਂ ਨੇ ਸੁਧਾਰ ਕਰਨਾ ਸੀ। ਤੇ ਦੂਸਰੀ ਗੱਲ ਜੀ, ਹੁਣ ਇਹ ਗੱਲ ਪਤਾ ਕੀ ਹੈ, ਜੇ ਆਪਾਂ ਹੁਣ ਇਹਨੂੰ ਰੋਕਾਂਗੇ ਨੀ, ਆਪਾਂ ਤਾਂ ਬੈਠੇ ਆ ਕੈਨੇਡਾ, ਠੀਕ ਹੈ ਜੀ, ਉੱਥੇ ਪਿੰਡਾਂ ਦੇ ਵਿੱਚ ਇਹ ਦੁੱਗਣੇ, ਹੁਣ ਘੱਟੋ ਘੱਟ ਪਿੰਡ 30 ਘਰ ਬਰਬਾਦ ਹੋ ਗਏ ਤੇ 100 ਘਰ ਲਾਈਨ ਚ ਲੱਗਿਆ ਬਰਬਾਦ ਹੁਣ ਜਿਹੜੇ ਕਰਦੇ ਪਏ ਆ, ਇਹ 100 ਨੂੰ ਅੱਗੇ ਮਲਟੀਪਲਾਈ 5 ਨਾਲ ਆਉਣਾ, ਅੱਗੋ ਇਹ 500 ਘਰ ਬਰਬਾਦ ਹੋਣੇ ਆ, ਇਹ ਤਾਂ ਜਮਾਂ ਹੀ ਖਤਮ ਹੋ ਜਾਣਾ ਕੰਮ। ਜੇ ਆਪਾਂ ਅਸੀਂ ਕਹੀਏ ਪੁਰਾਣੀਆਂ ਸਰਕਾਰਾਂ ਕਰਕੇ ਹੋਇਆ ਵਾ, ਉਹ ਹੋਇਆ ਵਾ, ਇਹ ਤਾਂ ਆਪਾਂ ਹੁਣ ਵੀ ਕਹਿੰਦੇ ਕੋਈ ਹੋਰ ਇਹੋ ਜਿਹਾ ਬੰਦਾ ਲਿਆਓ ਜਿਹੜਾ ਇਹ ਚੀਜ਼ ਨੂੰ ਰੋਕ ਸਕੇ। ਘੱਟੋ ਘੱਟ ਚਲ ਅੱਗੇ ਗਿਣਤੀ ਵਧੇ ਨਾ, ਘੱਟੋ ਘੱਟ ਚਲੋ ਜੇ 10-20 ਘਰ ਵੀ ਬਰਬਾਦ ਹੁੰਦੇ, ਇੰਨੀ ਕੀ ਵੀ ਰਹਿ ਜਾਵੇ ਔਸਤ, ਇਹ ਵੀ ਬਹੁਤ ਗੁੱਟ ਰਹਿ ਜੂਗੀ। ਇਹ ਤਾਂ ਬਹੁਤ ਇੱਕ ਘੂਣੇ ਵਾਂਗੂ ਵਧੀ ਆ ਰਿਹਾ ਬਹੁਤ, ਇਹ ਤਾਂ ਹਜ਼ਾਰਾਂ ਦੀ ਗਿਣਤੀ ਘਰ ਬਰਬਾਦ ਹੋ ਰਹੇ ਨੇ।
0: ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ। ਨੈਕਸਟ ਕਾਲ ਲੈ ਲਈਏ ਰੇਡੀਓ ਤੋਂ ਮਾਤੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
4: ਕੀ ਹਾਲ ਚਾਲ ਭਾਜੀ ਤੁਹਾਡਾ? ਤਾਂ ਮੈਂ ਤਾਂ ਤੁਹਾਡੇ ਰੇਡੀਓ ਸਟੇਸ਼ਨ ਸੁਣ ਕੇ ਮੇਰੇ ਤੇ ਅੱਖਾਂ ਹੀ ਖੁੱਲ ਗਈਆਂ, ਇੰਨਾ ਚਿੱਟਾ, ਇੰਨਾ ਡਰੱਗ ਹੋਇਆ ਪਿਆ ਸਾਡੀ ਕਮਿਊਨਿਟੀ ਦੇ ਵਿੱਚ, ਓ ਮਾਈ ਗੋਡ। ਅਤੇ ਭਾਜੀ ਤੁਸੀਂ ਸੁਣਿਆ ਇੱਥੇ ਸੈਕਰਾਮੈਂਟੋ ਚ ਗੱਲ ਹੋਈ ਆ, ਜਿਹੜਾ ਡੱਡੀ ਡੱਡੀ ਕਰਕੇ ਉਹ ਵੀ ਫੜਿਆ ਗਿਆ, ਉਹ ਵੀ ਚਿੱਟਾ ਚੁੱਟਾ ਵੇਚਦਾ ਸੀ।
0: ਕੌਣ?
4: ਵੱਡਾ ਡੀਲ ਹੈਗੀ, ਵੱਡੀ ਵੱਡੀ ਡੀਲ, ਕੈਨੇਡਾ ਤੋਂ ਚਿੱਟਾ ਵੇਚਦਾ ਸੀ।
0: ਕੌਣ?
4: ਭਾਜੀ ਮੈਂ ਤਾਂ ਅੱਜ ਕੱਲ ਸੁਣਨ ਲੱਗ ਪਿਆ ਚਿੱਟਾ ਤਾਂ ਲੋਕੀ ਤਾਂ ਤੁਸੀਂ ਕਰਨ ਲੱਗ ਪਏ। ਤੁਸੀਂ ਸੁਣਿਆ ਤੁਸੀਂ ਬਾਰੇ?
0: ਕਾਹਦੇ ਬਾਰੇ?
4: ਤੁਸੀਂ ਵੱਡੇ ਵਧੀਆ ਡਰੱਗ ਆਇਆ ਪਿੰਕ ਕਲਰ ਦਾ, ਇਹ ਮੇਰੇ ਸਾਰੇ ਆੜੀ ਕਰਦੇ ਆ, ਮੈਨੂੰ ਦਿੰਦੇ ਨੀ।
1: ਦੇਖੋ ਜੀ, ਨਸ਼ਾ ਤਾਂ ਬਹੁਤ ਦੇਰ ਦਾ ਵਿਸ਼ਾ ਬਣਿਆ ਵਧੀ।
4: ਮੈਂ ਤਾਂ ਮੇਰੀ ਅੱਖਾਂ ਖੁੱਲ ਗਈਆਂ ਤੁਹਾਡਾ ਰੇਡੀਓ ਸਟੇਸ਼ਨ ਸੁਣ ਕੇ। ਹਾਂਜੀ, ਤੇ ਤੁਸੀਂ ਦੱਸੋ ਫਿਰ ਕਿੱਦਾਂ ਕੀਤਾ ਜਾਵੇ ਇਹਨਾਂ ਦਾ, ਕਿੱਦਾਂ ਅਸੀਂ ਕੰਟਰੋਲ ਕਰੀਏ ਨਸ਼ੇ?
0: ਤੁਸੀਂ ਦੱਸੋ, ਤੁਸੀਂ ਆਪਦਾ ਸੁਝਾਅ ਦੱਸੋ ਨਾ
4: ਭਾਜੀ। ਮੈਂ ਤਾਂ ਕਹਿੰਦਾ ਅਰੈਸਟ ਕਰਕੇ ਇਹਨਾਂ ਨੂੰ ਡਿਪੋਰਟ ਕਰੀਏ ਸਾਰਿਆਂ ਨੂੰ।
0: ਓਕੇ ਜੀ,
4: ਤੁਹਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਕੈਨੇਡਾ ਚ?
1: ਨਾ, ਤੁਸੀਂ ਕੈਨੇਡਾ ਦੇ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਬਾਰੇ ਗੱਲ ਕਰਦੇ ਕਿ ਜਿਹੜੇ ਪੰਜਾਬ ਚ ਲੋਕ ਰਹਿੰਦੇ ਉਹਨਾਂ ਬਾਰੇ ਗੱਲ ਕਰਦੇ?
4: ਭਾਜੀ ਮੈਂ ਸਾਰੇ ਪਾਸੇ ਹੀ ਗੱਲ ਕਰਦਾ, ਸਾਡੇ ਪੰਜਾਬੀਆਂ ਦਾ, ਹੁਣ ਅਸੀਂ ਕੀ ਕਰੀਏ ਇੱਥੇ? ਪਹਿਲਾਂ ਪੰਜਾਬ ਚ ਕਰਦੇ, ਫਿਰ ਇੱਥੇ ਕੈਨੇਡਾ ਜਾ ਕੇ ਕਰਦੇ ਆ, ਜਾਂ ਫਿਰ ਅਮਰੀਕਾ ਚ ਵੀ ਕਰਦੇ ਆ।
1: ਇਹ ਤਾਂ ਫਿਰ ਬਿਮਾਰੀ ਸਾਰੀ ਦੁਨੀਆਂ ਚ ਹੀ ਆ ਨਾ,
4: ਸਾਰੀ ਦੁਨੀਆਂ ਚ ਹੀ ਆ ਭਾਜੀ। ਤੁਸੀਂ ਏਦਾਂ ਫਿਰ ਤੁਹਾਡੇ ਰੇਡੀਓ ਸਟੇਸ਼ਨ ਤੇ ਆਹੀ ਗੱਲਾਂ ਚੱਲਦੀਆਂ, ਗਾਣੇ ਗੁਣੇ ਵੀ ਲਾਉਂਦੇ ਹੋ?
1: ਗਾਣਾ ਵੀ ਲਵਾਉਣੇ,
0: ਸਾਰਾ ਕੁਝ ਲਵਾਉਣੇ
4: ਭਾਜੀ। ਗਾਣਾ ਮੂਸੇ ਵਾਲੇ ਦਾ ਲਾ ਲੂ, ਵੜ ਜਾ।
0: ਓਕੇ, ਜ਼ਰੂਰ ਲਾਵਾਂਗੇ।
1: ਹਾਂਜੀ,
4: ਤੁਸੀਂ
1: ਕਾਲ ਕਰਦੇ ਵੀ ਗਾਣਾ ਲਾ ਦੇ ਗਾਣਾ, ਮੈਂ ਤੁਸੀਂ ਜਾਣਾ ਕਿਤੇ ਮਤਲਬ ਰੇਡੀਓ ਛੱਡ ਕੇ ਸੁਣਨਾ? ਹਜੇ
4: ਉਹ ਜਨਾਨੀ ਮੈਨੂੰ ਫੋਨ ਤੇ ਨੀ ਲੈਣ ਦਿੰਦੀ, ਜਨਾਨੀ ਕਹਿੰਦੀ ਭਾਂਡੇ ਮਾਂਜ ਕੇ ਪੋਚੇ ਲਾ। ਮੈਂ ਕੀ ਕਰਾਂ?
1: ਚਲੋ ਕਾਹਨੂੰ ਤੁਸੀਂ?
0: ਓਕੇ ਜੀ, ਕਰੋ ਕੰਮ, ਕੰਟੀਨਿਊ ਕਰੋ ਜੀ। ਓਕੇ, ਧੰਨਵਾਦ ਜੀ।
1: ਘਰ ਦੀਆਂ ਗੱਲਾਂ ਬਾਹਰ ਨਹੀਂ ਦੱਸੀ ਦੀਆਂ,
0: ਬਿਲਕੁਲ
1: ਤੇ ਕੋਲੇ ਰੱਖੋ।
0: ਓਕੇ ਜੀ, ਬਾਏ ਬਾਏ ਜੀ, ਚੜ੍ਹਦੀ ਕਲਾ ਜੀ। ਓਕੇ, ਪੱਕਾ ਜੀ, ਪੱਕਾ। ਬਿਲਕੁਲ, ਉਹ ਕਹਿੰਦੇ ਦੱਦੇ ਦੋਸ਼ ਨਾ ਦਿਓ ਆਪਣੇ ਦੋਸ਼ਾਂ ਕਰਮਾਂ ਆਪਣੇ। ਸ਼ਾਇਦ ਇੱਦਾਂ ਇੱਕ ਪੰਕਤੀ ਵੀ ਹੁੰਦੀ ਨਾ ਗੁਰਬਾਣੀ ਦੇ ਵਿੱਚ, ਆਪਾਂ ਕਿਸੇ ਨੂੰ ਦੋਸ਼ ਵੀ ਨਹੀਂ ਦੇ ਸਕਦੇ ਹਨਾ, ਸਭ ਆਪਣੇ ਕਰਮਾਂ ਦੇ ਵਿੱਚ ਜੋ ਆਪਣੇ ਲਿਖਿਆ ਹੋਇਆ ਆਪਾਂ ਉਹ ਭੁਗਤਦੇ ਜਾਣਾ ਆ। ਤੇ ਨੈਕਸਟ ਕਾਲਰ ਲੈ ਲਈਏ ਰੇਡੀਓ ਤੋਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
5: ਗਿਆਵੀ ਭਾਈ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
5: ਮਾਨ ਸਾਹਿਬ ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
5: ਅਕਾਲ। ਮਾਨ ਸਾਹਿਬ ਸਾਰਿਆਂ ਨਾਲ ਵੱਡੀ ਧਾਨਾ ਲੈ ਕੇ ਆਪਾਂ ਤਾਂ ਪੁਲਿਸ ਦੀ ਗਿਣਦੇ ਆ, ਜੇ ਪੁਲਿਸ ਚਾਹੇ ਤਾਂ ਗੁਰਦੁਆਰੇ ਦੇ ਵਿੱਚੋਂ ਕੋਈ ਚੱਪਲਾਂ ਨਾ ਚੱਕ ਸਕੇ ਜੀ।
1: ਬਿਲਕੁਲ ਸਹੀ ਗੱਲ,
5: ਪੁਲਿਸ ਹੀ ਬਰਲੀ ਹੋਈ ਆ ਵਿੱਚ। ਹੁਣ ਤੁਸੀਂ ਦੇਖੋ ਅਸ਼ਵਨੀ ਕੁਮਾਰ ਨੂੰ ਫੜਿਆ ਵਾ, ਇਹ ਨੀ ਪਤਾ ਕਿੰਨੇ ਕੁ ਬੰਦਿਆਂ ਦਾ ਨਾਂ ਵਿੱਚ ਆ ਜਾਣਾ ਜੀ।
1: ਹਾਂ ਬਿਲਕੁਲ,
5: ਕਿਹੜੇ ਕਿਹੜੇ ਬੰਦੇ ਇਹਨਾਂ ਤੋਂ ਕਮਿਸ਼ਨਾਂ ਲੈਂਦੇ ਸੀ ਤੇ ਕਿਹੜੇ ਕਿਹੜੇ ਵਿੱਚ ਬੰਦੇ ਇਨਵੋਲਵ ਨੇ?
1: ਹਾਂ ਦੇਖੋ ਨਾ, ਮੈਂ ਵੀ ਪਹਿਲਾਂ ਵੀ ਕਿਹਾ ਸੀ ਥੋੜੀ ਜੀ ਇਟਸ ਟੂ ਅਰਲੀ ਟੂ ਸੇ, ਵੀ ਥੋੜਾ ਜਿਹਾ ਉਡੀਕ ਕਰੋ, ਵੇਟ ਕਰੋ ਕਿ ਹੁੰਦਾ ਕੀ ਹੈ, ਸਾਰਾ ਕੁਝ ਮਰਿਆ ਜਾਣਾ।
5: ਗੱਲ ਆ ਜੀ, ਇੱਕ ਗੱਲ ਆ ਆਪਾਂ ਗੱਲ ਕਰਦੇ ਆ ਜੀ, ਉਹ ਬੰਦਾ ਮਾੜਾ ਨੀ ਕਰਦਾ ਸੀ, ਚਲੋ ਇਹ ਸੀ ਕਿ ਉਹਦਾ ਵੇ ਆਪਾਂ ਕਹਿ ਸਕਦੇ ਆ ਗਲਤ ਆ ਵੀ ਕਿਸੇ ਦੀ ਛਾਪੇਮਾਰੀ ਕਰਨੀ, ਉਹ ਵੀ ਹਾਰ ਚੁੱਕਿਆ ਸੀ। ਉਹ ਕਹਿੰਦਾ ਮੈਂ ਪ੍ਰਸ਼ਾਸਨ ਨੂੰ ਕਹਿ ਕੇ ਥੱਕ ਗਿਆ ਕਿ ਵੀ ਇਹ ਬੰਦਾ ਨਸ਼ਾ ਵੇਚਦਾ ਬੰਦਾ ਲੈ ਕੇ ਆਇਆ।
1: ਉਹਨਾਂ ਨੇ ਆਪ ਵੀ ਕੁੱਟਮਾਰ ਕੀਤੀ ਲੁੱਤਾਂ ਉੱਤੇ ਨਕਸਲ ਪਹਿਲਾਂ ਤੇ,
5: ਜਿਨ੍ਹਾਂ ਦੇ ਪੁੱਤ ਮਰੇ ਹੋਏ ਨੇ ਜੀ ਨਸ਼ੇ ਦੇ ਵਿੱਚ ਉਹ ਭਾਵੇਂ ਨਸ਼ੇ ਦਾ ਸੁਧਾਰ ਕਰ ਦੇਣਗੇ। ਇਹਨਾਂ ਨੇ ਤਾਂ ਜੀ ਜੇਬਾਂ ਭਰਨੀਆਂ ਨੇ, ਆਪਾਂ ਕਿਸੇ ਤੇ ਦੋਸ਼ ਨਾ ਲਾਈਏ ਕਿ ਪਿਛਲੇ ਲੈ ਕੇ ਆਏ ਆ ਜਾਂ ਅਗਲੇ ਲੈ ਕੇ ਆਏ ਆ। ਪਿਛਲੇ ਜੇ ਕਰਦੇ ਸੀਗੇ ਤੇ ਲੋਕਾਂ ਨੇ ਜੀ ਲਿਆ ਕੇ ਫਿਰ ਖੁੰਜੇ ਵੀ ਲਾਤੇ, ਦੇਖ ਲੋ 95 ਤੇ 95 ਜਿਤਾਏ ਆ ਆਪਣੇ
0: ਮਾਨ ਦੇ। ਬਿਲਕੁਲ,
5: ਤੇ ਜੇ ਹੁਣ ਆਪਾਂ ਕਵਾਂਗੇ ਜੀ ਉਹ ਪਿਛਲੇ ਇਹ ਕਰਦੇ ਸੀ, ਇਹ ਇਸੇ ਕਰਕੇ ਤਾਂ ਲੋਕਾਂ ਨੇ ਚੇਂਜ ਕੀਤੇ ਆ ਕਿ ਵੀ ਇਹ ਕੁਛ ਕਰਕੇ ਦਿਖਾਣਗੇ। ਪਰ ਨਸ਼ਾ ਅੱਗੇ ਨਾਲੋਂ ਮੈਂ ਕਹਿੰਦਾ ਜੀ ਜੇ ਉਹਨਾਂ ਦੇ ਟਾਈਮ ਚ 10% ਹੀ ਸੀ ਤੇ ਹੁਣ ਮੇਰੇ ਹਿਸਾਬ ਨਾਲ ਜੀ 1000% ਹੀ ਨਸ਼ਾ ਵੱਧ ਗਿਆ ਜੀ।
0: ਬਿਲਕੁਲ ਵਧਿਆ, ਇਹਦੇ ਕੋਈ ਦੋ ਰਹਿਮ ਨੀ। ਮੈਂ ਹਰੇਕ ਸਾਲ ਇੰਡੀਆ ਜਾਂਦਾ।
5: ਸਾਰਿਆਂ ਨਾਲ ਪਹਿਲਾਂ ਤਾਂ ਜੀ ਪੁਲਿਸ ਦਾ, ਸਾਰਿਆਂ ਨਾਲ ਵੱਡੀ ਨਾਲ ਲੈ ਕੇ ਪੁਲਿਸ ਦੀ ਆ, ਜਿਹੜਾ ਸਵੇਰੇ ਬੰਦਾ ਛੱਡਦੇ ਆ ਤੇ 5 ਮਿੰਟਾਂ ਬਾਅਦ ਉਹਨੂੰ ਕਹਿੰਦੇ ਤੂਰੇ ਬਹਿ ਜਾ ਤੈਨੂੰ ਰੋਟੀ।

0: ਸਿੰਥੈਟਿਕਸ ਆ
1: ਬੀਂਗੇ ਜੀ ਹੋ ਕੇ ਖੜ ਜਾਂਦੇ ਨੇ ਲੋਕੀ ਜੀ ਨਸ਼ਾ ਤਾਂ ਸਮਝੋ ਬਾਹਰ ਹੋਈ ਪਈ ਆ ਕੀ ਬਣੂ
0: ਸਿੰਥੈਟਿਕ
1: ਬੰਦਾ ਜਿਹੜਾ ਕੋਈ ਕਿਹੜਾ ਬੰਦਾ ਆਵਾਜ਼ ਚੱਕਦਾ ਉਹਨੂੰ ਗੋਲੀ ਮਾਰ ਵਾ ਦਿੰਦੇ
0: ਸਿੰਥੈਟਿਕ ਨਸ਼ੇ ਬਹੁਤ ਜ਼ਿਆਦਾ
1: ਆਪਣੇ ਮਾਨਸਾ ਤੁਸੀਂ ਤਾਂ ਨੇੜੇ ਉਹਨਾਂ ਨੂੰ ਕੋਈ ਥੋੜਾ ਬਹੁਤਾ ਠੱਲ ਪਾਓ ਤੁਹਾਡਾ ਸੇਕ ਸਾਡੇ ਇੱਥੇ ਕੈਨੇਡਾ ਤੱਕ ਆ ਗਿਆ ਕਿ ਅਸੀਂ ਰੇਡੀਓ ਤੇ ਅੱਗੇ ਗਾਣੇ ਸੁਣਦੇ ਹੁੰਦੇ ਹੁਣ ਤਾਂ ਗੱਲਾਂ ਹੀ ਨਸ਼ੇ ਦੀਆਂ ਕਰਨ ਲੱਗ ਗਏ
0: ਆਪਾਂ ਬਿਲਕੁਲ ਬਿਲਕੁਲ
1: ਥੋੜਾ ਜਿਹਾ ਅੱਗੇ ਲੱਗ ਕੇ ਐਲਾ ਮਾਰੋ ਮਾਨਸਾ ਤੁਹਾਡੀ ਥੋੜੀ ਜਿਹੀ ਹੈਗੀ ਆ ਵਾਕਫੀ ਦੀ
0: ਮੈਂ ਪਿਛਲੀ ਵਾਰੀ ਮਿਲ ਕੇ ਆਇਆ ਸੀ ਇਸ ਵਿਸ਼ੇ ਤੇ ਗੱਲ ਕੀਤੀ ਸੀਗੀ ਉਹ ਕਹਿੰਦੇ ਅਸੀਂ ਬਹੁਤ ਕੁਛ ਕੰਟਰੋਲ ਕਰ ਰਹੇ ਹਾਂ ਪਰ ਸਾਡੇ ਕੰਟਰੋਲ ਦੇ ਵਿੱਚ ਹੈ ਮੈਂ ਕਿਹਾ ਚਲੋ ਜੀ ਠੀਕ ਹੈ ਜਦੋਂ ਬੰਦਾ ਕਹੇ ਸਾਡੇ ਕੰਟਰੋਲ ਦੇ ਵਿੱਚ ਹੈ ਅਗਲਾ ਸਵਾਲ ਆਪਾਂ ਕਰਦੇ ਹੀ ਨਹੀਂ ਵੀ ਚਲੋ ਜੀ
1: ਇਹ ਬੰਦਾ ਕੀ ਕਰੇ ਹੁਣ ਆਪਾਂ ਨੂੰ ਪਤਾ ਲੱਗ ਹੀ ਰਿਹਾ ਜੀ ਰੇਡੀਓ ਤੇ ਸਾਰੀ ਦਿਹਾੜੀ ਖਬਰਾਂ ਸੁਣੀ ਦੀਆਂ ਕਿਸੇ ਦਾ ਮੁੰਡਾ ਮਰ ਗਿਆ ਕਿਸੇ ਦੀ ਕੁੜੀ ਮਰ ਗਈ ਕੋਈ ਰੋਡ ਦੇ ਸੈਂਟਰ ਦੇ ਵਿੱਚ ਨਸ਼ਾ ਖਾ ਕੇ ਡਿੱਗਿਆ ਪਿਆ ਜੀ ਕਿਸੇ ਦਾ ਘਰ ਨੀ ਲੱਭ ਰਿਹਾ ਜੀ ਐਂ ਹੀ ਕੰਮ ਹੋਈ
0: ਹਾਂ ਸੋਸ਼ਲ ਮੀਡੀਆ ਤੇ ਬਹੁਤ ਕੁਛ ਆਈ ਜਾਂਦਾ ਅੱਜ ਕੱਲ ਤਾਂ ਸੋਸ਼ਲ ਮੀਡੀਆ ਨੇ
1: ਅੱਗੇ ਨੀ ਅੱਗੇ ਮਾਨ ਸਾਹਿਬ ਪਤਾ ਨੀ ਲੱਗਦਾ ਹੁੰਦਾ ਸੀ ਹੁਣ ਤਾਂ ਰੇਡੀਓ ਆਪਣੇ ਕਿਹਦਾ ਨਾ ਸੋਸ਼ਲ ਮੀਡੀਆ ਤੇ ਤੁਸੀਂ ਇੱਥੇ ਕਿਸੇ ਥਰੋ ਨੈਪਕਿਨ ਵੀ ਥਰੋ ਬਾਹਰ ਕਰਦੇ ਹੋ ਉਹਦੀ ਵੀ ਤੁਹਾਡੀ ਫੋਟੋ ਆ ਜਾਣੀ
0: ਹਾਂ ਬਿਲਕੁਲ ਥੋੜਾ ਜਿਹਾ ਸੋਸ਼ਲ ਮੀਡੀਆ ਨੇ ਵੀ ਜ਼ਿਆਦਾ ਪ੍ਰੋਪਾਗੈਂਡਾ ਕੀਤਾ ਵਾ ਇਹਦਾ ਵੀ ਲੋਕ ਥੋੜੇ ਜਿਹਾ ਅਵੇਅਰ ਹੋ ਗਏ ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਕੀ ਹੋ ਜਾਂਦਾ ਹੁਣ ਸੋਸ਼ਲ ਮੀਡੀਆ ਨੇ ਇੰਨਾ ਚੱਕਿਆ ਵੈਸੇ ਕਿ ਹਰ ਇੱਕ ਬੰਦੇ ਨੂੰ ਪਤਾ ਲੱਗ ਰਿਹਾ ਕਿ ਇੱਥੇ ਫਲਾਨੇ ਪਿੰਡ 'ਚ ਫਲਾਨੇ ਸ਼ਹਿਰ 'ਚ ਕੀ ਹੋ ਰਿਹਾ ਇਹ ਵੀ ਵੱਡਾ ਇੱਕ ਵੱਡਾ ਫੈਕਟਰ ਹੈਗਾ
1: ਥੋੜ੍ਹਾ ਚਾਹੀਦਾ ਸਰਕਾਰਾਂ ਨੂੰ ਨਾ ਜੀ ਹੋਰ ਪਾਸੋਂ ਹਟ ਕੇ ਨਸ਼ੇ ਕਰਨੀ ਹੋਏ ਜਿਹੜਾ ਆਉਂਦਾ ਉਹਨੂੰ ਅੰਦਰ ਧੱਕੇ ਹੀ ਜਾਣ ਵੀ ਇਹ ਆ ਕੋਈ ਜਮਾਨਤ ਨਾ ਦੇਣ ਫੇਰ ਪਤਾ ਫੇਰ ਥੋੜਾ ਸੁਧਰੂ ਕੰਮ ਜਿਹੜੇ ਬੰਦੇ ਨੇ ਕੰਮ ਕੀਤਾ ਇਹਨੂੰ ਕੋਈ ਜਮਾਨਤ ਨਾ ਦੇਣ ਫਾਂਸੀ ਟੰਗਣ ਆਪਣੇ ਲੋਕੀ ਡਰਨਗੇ ਜੀ
0: ਹਾਂ ਬਿਲਕੁਲ ਬਿਲਕੁਲ ਸਜ਼ਾ ਸਖ਼ਤ ਤੋਂ ਸਖ਼ਤ ਹੋਣੀ ਚਾਹੀਦੀ ਹੈ ਖਾਸ ਕਰਕੇ ਹੁਣ ਦੇਖੋ ਉਹ ਬੰਦੇ ਨੇ ਅਚਨਚੇ ਤੇ ਗੋਲੀ ਥੋੜਾ ਮਾਰੀ ਹੈ ਆਪਦੀ ਦੁਕਾਨ ਚੋਂ ਬਾਹਰ ਨਿਕਲ ਕੇ ਤਿੰਨ ਗੋਲੀਆਂ ਮਾਰੀਆਂ ਬੰਦੇ ਨੇ ਇਹਦਾ ਮਤਲਬ ਇਹਦੀ ਟੈਨਸ਼ਨ ਸੀ
1: ਰੇਹੜੀ ਵਾਲੇ ਦੇ ਲੱਤ 'ਚ ਗੋਲੀ ਮਾਰ ਗਏ ਉਹਦਾ ਵਿਚਾਰੇ ਦੀ ਕੋਈ ਸਾਰ ਨੀ ਲੈ ਰਿਹਾ ਜੀ
0: ਹਾਂ ਮਤਲਬ
1: ਜਿਹੜੀ ਨਾਲ ਦੋ ਬੰਦੇ ਹੋਰ ਫੱਟੜ ਹੋਏ ਆ ਵਿਚਾਰਿਆਂ ਦੇ ਉਹ ਤਾਂ ਘਰੋਂ ਰੇਹੜੀ ਲਾਉਂਦੇ ਆ ਜੀ ਰੇਹੜੀ ਲਾਉਣੇ ਦੇ ਗੋਲੀ ਮਾਰ ਕੇ
0: ਹਾਂ ਉਹਦੇ ਮੰਗਰ ਜਾ ਕੇ ਗੋਲੀਆਂ ਮਾਰੀਆਂ ਨੇ ਅਸ਼ਵਨੀ ਕੁਮਾਰ ਨੇ ਦੁਕਾਨ ਚੋਂ ਨਿਕਲ ਕੇ
1: ਮਹੱਲੇ ਵਾਲਿਆਂ ਦੀ ਖਬਰ ਆਈ ਹੈ ਜਿੱਥੇ ਉਹਨਾਂ ਦਾ ਘਰ ਢਾਇਆ ਜਿਹੜਾ ਜੱਦੀ ਘਰ ਸੀ ਉਹ ਕਹਿੰਦੇ ਜੀ ਇਹ ਮਹੱਲੇ ਨੇ ਪੂਰੇ ਨੇ ਬਾਈਕਾਟ ਕੀਤਾ ਹੋਇਆ ਸੀ ਇਹ ਪਰਿਵਾਰ ਦਾ
0: ਹਾਂ ਮੈਂ ਵੀ ਖਬਰ ਪੜ੍ਹੀ
1: ਤੁਸੀਂ ਵੀ ਦੇਖੀ ਹੋਣੀ ਹੈ ਨਾ ਸੋਸ਼ਲ ਮੀਡੀਆ ਤੇ
0: ਹਾਂ ਮੈਂ ਵੀ ਵੇਖੀ
1: ਕੋਈ ਇਹਨਾਂ ਦੇ ਨਾ ਕੋਈ ਆਉਂਦਾ ਸੀ ਤੇ ਨਾ ਕੋਈ ਜਾਂਦਾ ਸੀ ਤੇ ਤੁਸੀਂ ਇਹ ਦੇਖ ਲਓ ਜੀ ਜੇ ਬੰਦਾ ਇੰਨਾ ਸੀਗਾ ਤੇ ਪੁਲਿਸ ਵਾਲਿਆਂ ਦੀ ਨਿਗਾਹ 'ਚ ਨਹੀਂ ਸੀ ਇਹ ਬੰਦਾ ਜੀ
0: ਸੀਗਾ ਬਿਲਕੁਲ ਸੀਗਾ ਕਾਹਤੋਂ ਨੂੰ ਸੀਗਾ ਸਾਰਾ ਕੁਛ ਸੀਗਾ ਪੁਲਿਸ ਵਾਲੇ ਦੇ ਇਹ ਤਾਂ ਹੁਣ ਗੇਮ ਨਿਕਲੂ ਇਹ ਤਾਂ ਗੇਮ ਖੁੱਲੂਗੀ ਹੌਲੀ ਹੌਲੀ ਵੀ ਵਿੱਚੋਂ ਸਾਰਾ ਪਲੈਨਡ ਹੋਇਆ ਕੰਮ ਕਿ ਕੀ ਹੋਇਆ
1: ਮਰ ਗਿਆ ਤਾਂ ਕਹਿੰਦੇ ਜਵਾਕਾਂ ਦਾ ਪਿਓ ਚਲ ਗਿਆ ਘਰ ਵਾਲੀ ਦਾ ਘਰ ਵਾਲਾ ਚਲ ਗਿਆ ਪਿਓ ਦਾ ਪੁੱਤ ਚਲ ਗਿਆ ਆਪਾਂ ਇੱਥੇ ਗੱਲਾਂ ਕਰਕੇ ਮਨ ਨੂੰ ਦਿਲਾਸਾ ਦੇ ਕੇ ਚਲ ਜਾਣਾ ਪਰ ਇਹ ਬੀਤਦੀ ਜਿੰਨਾ ਦੇ ਆ ਉਹਨਾਂ ਨੂੰ ਪਤਾ ਲੱਗਦਾ ਜੀ ਅੱਜ ਦੀ ਡੇਟ ਤਾਂ ਜਿਨ੍ਹਾਂ ਦੇ ਤਿੰਨ ਤਿੰਨ ਚਾਰ ਚਾਰ ਪੁੱਤ ਨੇ ਤਿੰਨੇ ਤਿੰਨੇ ਨਸ਼ਿਆਂ ਤੇ ਲੱਗੇ ਹੋਏ ਜੀ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਪੰਜਾਬ 'ਚ ਨਸ਼ਾ ਹੈਗਾ ਕਿ ਨਹੀਂ ਹੈਗਾ ਜੀ
0: ਬਿਲਕੁਲ
1: ਇਸ ਲਈ ਸਰਕਾਰਾਂ ਨੂੰ ਥੋੜਾ ਜਿਹਾ ਅਵੇਅਰ ਹੋਣਾ ਪੈਣਾ ਨਹੀਂ ਤਾਂ ਜੀ ਬੇੜਾ ਗਰਕ ਹੋ ਜਾਣਾ ਪੂਰੇ ਵਰਲਡ 'ਚ ਪੰਜਾਬ ਦਾ ਨੰਬਰ ਵਨ ਹੋ ਜਾਣਾ ਜੀ
2: ਬਿਲਕੁਲ ਜੀ ਓਕੇ ਜੀ ਧੰਨਵਾਦ ਜੀ ਕਾਲ ਦੇ ਲਈ ਥੈਂਕ ਯੂ ਜੀ ਨੈਕਸਟ ਕਾਲਰ ਐਲ ਗਏ ਰੇਡੀਓ ਤੁਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ
3: ਹਾਂਜੀ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ ਜੀ ਗੁਰ ਫਤਿਹ ਜੀ ਹਾਂਜੀ
3: ਮਾਨ ਸਾਹਿਬ ਇਹ ਤਾਂ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਨਸ਼ਾ ਹੈਗਾ ਇਹਦੇ 'ਚ ਤਾਂ ਕੋਈ ਦੋ ਰਹਿ
0: ਨਾ ਬਿਲਕੁਲ
3: ਰੌਲਾ ਤਾਂ ਹੁਣ ਵੀ ਇਹ ਨਸ਼ੇ ਨੂੰ ਰੋਕਿਆ ਕਿਵੇਂ ਜਾਵੇ ਮਤਲਬ ਕਿ ਗੱਲ ਤਾਂ ਇੱਥੇ ਆ ਕੇ ਖੜਦੀ ਆ ਇਹਦੋਂ ਬਚਿਆ ਕਿਵੇਂ ਜਾਵੇ ਠੀਕ ਹੈ ਕਿ ਨਹੀਂ ਉਹਦੇ ਵਾਸਤੇ ਅਵੇਅਰਨੈਸ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਸਕੂਲਾਂ 'ਚ ਵੀ ਜ਼ਰੂਰੀ ਆ ਸਾਰੇ ਥਾਵਾਂ ਤੇ ਅਵੇਅਰਨੈਸ ਬਹੁਤ ਜ਼ਰੂਰੀ ਆ ਚਲੋ ਇਹ ਤਾਂ ਹੁਣ ਵਿਚਾਰਾ ਕੁਰਬਾਨੀ ਕਰ ਗਿਆ ਬੰਦਾ ਅਜੇ ਹੋਰ ਪਤਾ ਨੀ ਕਿੰਨੇ ਕੁ ਦੀ ਹੋਣੀ ਆ ਤੇ ਜਿੱਥੋਂ ਤੱਕ ਆਪਾਂ ਕਹਿੰਦੇ ਵੀ ਫੜ ਕੇ ਅੰਦਰ ਕਰ ਦਿਓ ਜੀ ਜੇਲ੍ਹ 'ਚ ਬੈਠਣ ਮੈਂ 3600 ਦਾ ਵੇਖਿਆ ਜੀ ਜਿਹੜੇ ਜੇਲ੍ਹ ਵਾਰਡ ਨਾ ਆਪਦੀ ਨੀਕਰ ਚਲਕੋਲ ਕੋ ਕੇ ਤਾਂ ਅੰਦਰ ਡਰਾਗ ਲ ਜਾਂਦੇ
0: ਆ ਹਾਂ ਤੇ ਕਰੋਗੇ ਕੀ ਤੁਸੀਂ ਹੱਲ ਕੀ ਆ ਹੱਲ ਕੀ ਹੈ ਜੇਲ੍ਹਾਂ 'ਚ ਵੀ ਨਸ਼ਾ
3: ਮੈਂ ਤਾਂ ਦੱਸਦਾ ਹੱਲ ਇਹਦਾ ਜੇ ਤੁਸੀਂ ਕਰਨਾ ਤਾਂ ਇੱਕੋ ਹੀ ਹੱਲ ਹੈ ਇਹਦਾ ਪਿੰਡ ਪਿੰਡ ਸ਼ਹਿਰ ਸ਼ਹਿਰ ਹਰ ਥਾਂ ਤੇ ਮਤਲਬ ਕਿ ਖਸ ਖਸ ਤਾਂ ਹੈਗੀ ਹੈ ਨਾ ਤੇ 10-10 ਕਿਲੋ ਲੈ ਕੇ ਨਹਿਰਾਂ ਦੇ ਕਿਨਾਰਿਆਂ ਤੇ ਸੂਹਿਆਂ ਦੇ ਕਿਨਾਰਿਆਂ ਤੇ ਸਾਰੇ ਥਾਵਾਂ ਤੇ ਖਿਲਾਰ ਦੇਣ ਦੇ ਦੋ ਪੱਟ ਲਓ ਤੇ ਖਾਈ ਚੱਲੋ ਕਿਉਂਕਿ ਜਿਹੜੀ ਘੱਟੋ ਘੱਟ ਨੁਕਸਾਨ ਤਾਂ ਨਾ ਕਰਦੀ ਕਿਸੇ ਦਾ
0: ਬੰਦਾ ਮਰਦਾ ਤਾਂ ਨਹੀਂ ਇਹਦੇ ਨਾਲ
3: ਹਾਂ ਦੂਜੀ ਗੱਲ ਵੀ ਇਹਨਾਂ ਨੂੰ ਚਾਹੀਦਾ ਨੀ ਸੀ ਜਿਹੜੀ ਪੁਲਿਸ ਛਾਉਣੀ ਬਣਾ ਦਿੰਦੇ ਨੇ ਬਹੁਤ ਵੱਡੀ ਗਲਤ ਗੱਲ ਹੈ ਕੁਛ ਨੀ ਕਹਿੰਦੇ ਲੋਕਾਂ ਨੇ ਕੁਛ ਨੀ ਕਰਨਾ ਸੀਗਾ ਉਥੋਂ ਦੀ ਪੁਲਿਸ ਤੋਂ ਇਰੀਟੇਟ ਹੋ ਕੇ ਜਾਦੇ ਗੜਬੜੂ
0: ਜਾਦੇ ਹੁੰਦੀ ਬਿਲਕੁਲ ਇੱਕ ਆ ਸੋਸ਼ਲ ਮੀਡੀਆ ਤੇ ਪੈਂਦੀਆਂ ਨਾ ਜਦੋਂ ਮਤਲਬ ਦੇਖੋ ਜੀ ਕਿੰਨੀ ਪੁਲਿਸ
3: ਸੋਸ਼ਲ ਮੀਡੀਆ ਤਾਂ ਫਿਰ ਆਈ ਹੈ ਜੀ ਸੱਚਾਈ ਨਾਲ ਦੀ ਨਾਲ ਨਿਕਲੀ ਆਉਂਦੀ ਹੈ
0: ਹਾਂ ਹਾਂ ਤੇ ਬਾਕੀ ਦਾ ਇਹ ਵੀ ਗੱਲ ਆ ਨਾ ਜਿਹੜੇ ਹੁਣ ਜਿਹੜੇ ਬਾਕੀ ਦੇ ਪੋਲੀਟੀਸ਼ੀਅਨ ਹੈਗੇ ਉਹਨਾਂ ਨੂੰ ਮੌਕਾ ਮਿਲ ਜਾਂਦਾ ਉਹਨਾਂ ਨੇ ਆਪਣੀਆਂ ਰੋਟੀਆਂ ਸਿੱਕਣੀਆਂ ਸਿੱਕਣੀਆਂ ਹੁੰਦੀਆਂ ਹਨਾ, ਉਹਨਾਂ ਨੇ ਮਤਲਬ ਫਲਾਨਾ ਅਸਤੀਫਾ ਦੇਵੇ, ਫਲਾਨਾ ਉਹ ਹੋਵੇ, ਉਹ ਬਿਨਾਂ ਮਤਲਬ ਤੋਂ ਹਨਾ ਉਹ ਜਾ ਕੇ ਮਤਲਬ ਗਾਂ ਵਾਸੀ

0: ਪਰਿਵਾਰ ਨਾਲ ਦੁੱਖ ਸਾਂਝਾ ਕਰਨੇ ਆ ਤੇ ਅੰਦਰ ਖਾਤੇ ਦਿਲੋਂ ਬੇਈਮਾਨੀ ਇਹ ਹੁੰਦੀ ਹੈ ਕਿ ਰੋਟੀਆਂ ਸੇਕਣੀਆਂ, ਸਿਆਸਤ ਕਰਨੀ ਹੈ, ਹਰ ਗੱਲ 'ਤੇ ਸਿਆਸਤ ਕਰਨੀ ਹੈ। ਇਹ ਵੀ ਲੋਕਾਂ ਦੇ ਖੂਨ 'ਚ ਪੜ ਗਈ ਗੱਲ, ਨਿੱਘੀ ਜਿਹੀ ਕੋਈ ਗੱਲ ਹੈਗੀ ਹੈ ਨਾ, ਉਹਦੇ ਦੁੱਖ ਕਣੀ ਨਹੀਂ ਜਾਣਾ, ਉਹਦੇ ਕਹਿੰਦੇ ਆਪਦੀ ਸਿਆਸਤ ਕਰਨੀ ਹੈ, ਆਪਦੇ ਨਾਂ ਨੂੰ ਚਮਕਾਉਣਾ। ਦੇਖੋ ਜੀ, ਮੈਂ ਇੰਨੇ ਬੰਦੇ ਲੈ ਕੇ ਧਰਨਾ ਲਾਤਾ, ਇੰਨਾ ਕਰਕੇ ਮੈਂ ਕਰਾਤਾ, ਮੈਂ ਕਰਕੇ SSB ਦਾ ਅਸਤੀਫਾ ਦਵਾਤਾ, ਆਹ ਕਰਕੇ, ਬਸ ਆਪੋ ਤਾਂ ਆਪੀ ਬੱਚੀ ਮੱਚੀ ਵੀ ਹੈ।
1: ਬਿਲਕੁਲ ਬਿਲਕੁਲ। ਨੈਕਸਟ ਕਾਲ ਲੈ ਲਈ ਜੀ, ਤੇ ਮੈਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਜੀ ਮਾਨਸਾ, ਸਤਿ ਸ਼੍ਰੀ ਅਕਾਲ। ਅੱਜ ਮੇਰਾ ਇਰਾਦਾ ਨਹੀਂ ਸੀ ਲਾਉਣ ਦਾ ਫੋਨ ਤੇ, ਪਰ ਫਿਰ ਹੁਣ ਰਿਹਾ ਨਹੀਂ ਗਿਆ, ਮੱਲੋ ਮੱਲੀ ਲੱਗ ਗਿਆ। ਤੇ ਦੂਜੀ ਗੱਲ ਆ ਕਿ ਨਾ ਮੈਂ ਨਾ ਤੁਸੀਂ ਮੁੱਦਾ ਉਹਦੇ ਵੀ ਪਿਛਲੀ ਵੀਕ ਵੀ ਆਪਾਂ ਕਿਹਾ ਸੀ ਵੀ ਹੁਣ ਆਪਾਂ ਨੂੰ ਲਗਭਗ 1.5 ਘੰਟਾ ਹੋ ਗਿਆ ਹਨਾ ਜੀ, ਘਟਨਾਵਾਂ ਤਾਂ ਪੰਜਾਬ ਚ ਕਿਸੇ ਇਨਸਾਨ ਦਾ ਚਲੇ ਜਾਣਾ ਚਾਹੇ ਕੋਈ ਵੀ ਹੋਵੇ ਬਹੁਤ ਵੱਡਾ ਪਰਿਵਾਰ ਲਈ ਵੀ ਘਾਟਾ ਹੁੰਦਾ, ਮਨੁੱਖਾ ਜਨਮ ਉਹਨੂੰ ਵੀ ਇੱਕ ਵਾਰੀ ਮਿਲਿਆ ਦੁਆਰੇ ਮਿਲਣਾ ਨੀ ਹਨਾ, ਉਹ ਜਿੰਨਾ ਵੱਡਾ ਨੁਕਸਾਨ ਹੋਇਆ ਉਹ ਹੱਦ ਤੋਂ ਜ਼ਿਆਦੇ ਆ, ਠੀਕ ਹੈ ਕਿਹੜਾ ਸੋਣਾ ਨੀ ਚਾਹੀਦਾ। ਦੂਜੀ ਗੱਲ ਆ ਵੀ ਜਿਹੜੀ ਮਾਨ ਸਾਹਿਬਾਂ ਦੇ ਵੀ ਸਿਆਸੀ ਪਾਰਟੀਆਂ ਵਾਲੇ ਹਨਾ ਜੀ, ਤੇ ਸਿਆਸਤ ਹੁੰਦੇ ਹੀ ਇਸੇ ਕੰਮ ਵਾਸਤੇ ਆ ਵੀ ਆਪਦੇ ਵਿਰੋਧੀ ਨੂੰ ਟਾਰਗੇਟ ਕਰਨਾ ਹਰ ਵਕਤ, ਜਿੱਥੇ ਕਿਤੇ ਮੌਕਾ ਮਿਲਦਾ ਉਹਦੀ ਨਿੰਦਿਆ ਕਰਨ ਦਾ, ਠੀਕ ਹੈ ਨਾ, ਉੱਥੇ ਕਰਨ ਹੀ ਆ। ਆਪੋਜੀਸ਼ਨ ਦਾ ਰੋਲ ਹੀ ਇਹ ਹੁੰਦਾ, ਤੇ ਸਰਦਾਰ ਭਗਵੰਤ ਸਿੰਘ ਮਾਨ ਜਦੋਂ ਸਿਆਸਤ ਚ ਆਏ ਆ, ਠੀਕ ਆ, ਇਹ ਕਿਸ ਕਿਸ ਕਾਰਨ ਕਰਕੇ ਆਏ ਆ, ਪਹਿਲਾਂ ਇਹ ਵੈਜ ਭੰਡ ਤੇਜਾ ਤੇ ਕਮੇਡੀ ਚ ਲੀਡਰਾਂ ਦਾ ਜਲੂਸ ਕੱਢਦੇ ਸੀ, ਠੀਕ ਆ ਕਹਿੰਦਾ, ਤੇ ਫਿਰ ਉਹ ਥੋੜਾ ਜਿਹਾ ਇੱਧਰ ਨੂੰ ਆ ਗਏ। ਇਹ ਦੂਜਿਆਂ ਲਈ ਅੱਜ ਇਹਨਾਂ ਦੀ ਬੋਲੀ ਆ ਜਿਹੜੇ, ਹਾਲਾਂਕਿ ਸਿਆਸੀ ਬੰਦੇ ਦੀ CM ਆ ਜਿਹੜਾ ਉਹ ਸਟੇਟ ਨੂੰ ਰੀਪ੍ਰਜੈਂਟ ਕਰਦਾ, ਠੀਕ ਆ ਕਹਿੰਦਾ, ਉਹਦਾ ਇੱਕ ਇੱਕ ਨਿੱਕੇ ਤੋਂ ਨਿੱਕਾ ਕਿਹਾ ਹੋਇਆ ਸ਼ਬਦ ਸਾਰੀ ਦੁਨੀਆਂ ਦੇਖਦੀ ਆ, ਤੇ ਜਿਹੜੀ ਉਹਦੀ ਬੋਲੀ ਹੁੰਦੀ ਆ ਆਪਦੇ ਬਰਾਬਰ ਦੇ ਬੰਦਿਆਂ ਨੂੰ, ਚਾਹੇ ਆਪੋਜੀਸ਼ਨ ਦਾ ਲੀਡਰ ਆ ਤੇ ਦੂਜੀ ਪਾਰਟੀ ਦਾ ਪ੍ਰੈਜੀਡੈਂਟ ਆ ਜਿਨ੍ਹਾਂ ਨੇ ਕੱਲ ਨੂੰ ਉਹ ਵੀ CM ਬਣ ਸਕਦੇ ਹਨਾ ਲੋਕਾਂ ਦੇ ਹੱਥ ਆ, ਉਹਨਾਂ ਪ੍ਰਤੀ ਇਹਨਾਂ ਇਹਦੇ ਸ਼ਬਦ ਕੀ ਹੁੰਦੇ ਨੇ। ਉਹ ਪਿੰਡ ਵਾਲਾ ਜਿਹੜਾ ਬੰਦਾ ਅਨਪੜ੍ਹ ਆ, ਕਿਤੇ ਸਕੂਲ ਵੀ ਨੀ ਗਿਆ ਹੁੰਦਾ, ਪਿੰਡਾਂ ਚ ਵੀ ਭਾਸ਼ਾ ਉਹ ਨੀ ਆਪਾਂ ਵਰਤਦੇ ਐਜ ਏ CM ਜਿਹੜੀ ਵਰਤਦਾ, ਠੀਕ ਆ ਕਹਿੰਦਾ, ਪਰ ਠੀਕ ਆ ਕਿਸਮਤ ਮਾੜੀ ਪੰਜਾਬ ਦੀ, ਠੀਕ ਆ ਕਹਿੰਦਾ, ਜਿਹੜੀ ਵਾਗਡੋਰ ਇਹੋ ਜਿਹੇ ਵਿਚਾਰਾਂ ਦੇ ਹੱਥ ਦਿੱਤੀ ਵੀ ਆ ਦਿੱਤੀ ਗਈ, ਠੀਕ ਆ। ਬਾਕੀ ਪਰ ਮੁੱਦਾ ਆਪਾਂ ਨਾ ਹੀ ਛੇੜਿਆ ਕਰਕੇ ਚੰਗਾ, ਇੱਥੋਂ ਕੋਈ ਗੱਲ ਕਰ ਲਿਆ ਕਰਕੇ, ਤੁਸੀਂ ਵੀ 2 ਘੰਟੇ ਆਉਂਦੇ ਹਫ਼ਤੇ ਬਾਅਦ ਹਨਾ, ਆਪਦੇ ਬਿਜ਼ਨਸ ਵਾਲੀ ਕਰ ਲਿਆ ਕਰੋ, ਹੋਰ ਕਰ ਲਿਆ ਕਰੋ। ਉਹ ਫਿਰ ਕਈ ਵਾਰੀ ਗੱਲ ਕਹੀ ਜਾਂਦੀ ਹੈ ਜਿਹਨੂੰ ਆਪਾਂ ਨੂੰ ਗੁੱਸਾ ਆਉਂਦਾ, ਸਾਡੀ ਕਹੀ ਦਾ ਤੁਹਾਨੂੰ ਆ ਜਾਂਦਾ, ਕਈ ਵਾਰੀ ਤੁਹਾਡੀ ਕਹੀ ਦਾ ਸਾਨੂੰ, ਹਨਾ, ਆਪਾਂ ਨਾ ਕਰਿਆ ਕਰਕੇ। ਰੇਡੀਓ ਆਪਣਾ ਇੱਕ ਮੰਚ ਆ ਸਾਂਝਾ ਪੰਜਾਬੀਆਂ ਦਾ, ਇੱਥੇ ਕੋਈ ਹੋਰ ਜਾਣਕਾਰੀ ਦੀਆਂ ਗੱਲਾਂ ਆਪਾਂ ਸਾਂਝੀਆਂ ਕਰਿਆ ਕਰਕੇ, ਜਿਹੜੇ ਕੋਈ ਨਾ ਹਾਲਾਤ ਆ, ਪਰਮਾਤਮਾ ਕਿਰਪਾ ਕਰੂ, ਪੰਜਾਬ ਤਕੜਾ ਹੋ ਕੇ ਨਿਕਲੂ ਇਹਨਾਂ ਹਾਲਾਤਾਂ ਚੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਕੋਈ ਸ਼ਬਦ ਗਲਤ ਕਿਹਾ ਗਿਆ ਹੋਵੇ ਮਾਫੀ ਚਾਹੁੰਦਾ ਦੋਨੇ ਹੱਥ ਜੋੜ ਕੇ ਜੀ।
1: ਨਹੀਂ ਨਹੀਂ ਬਿਲਕੁਲ ਜੀ, ਤੁਸੀਂ ਸਹੀ ਗੱਲਾਂ ਕਰ ਰਹੇ ਹੋ, ਪਰ ਤੁਸੀਂ ਅੱਜ ਦਾ ਮੁੱਦਾ ਸਮਝੇ ਨਹੀਂ, ਕਰ ਕੀ ਰਹੇ ਸੀ, ਅਸੀਂ ਨਸ਼ੇ ਦੀ ਗੱਲ ਨਹੀਂ ਕਰ ਰਹੇ ਸੀ, ਲਿਸਨ ਨਸ਼ੇ ਦੀ ਗੱਲ ਨਹੀਂ ਕਰ ਰਹੇ ਸੀ ਬਾਈ ਜੀ, ਇਹ ਕਰ ਰਹੇ ਸੀ ਕਿ ਨਸ਼ੇ ਦਾ ਰੀਜ਼ਨ ਕੀ ਆ, ਮਾਪੇ ਨਹੀਂ ਕੰਟਰੋਲ ਕਰ ਪਾ ਰਹੇ ਜਾਂ ਸਰਕਾਰ ਨਹੀਂ ਕੰਟਰੋਲ ਪਾ ਰਹੀ ਜਾਂ ਉਹ ਟੀਚਰ ਨਹੀਂ ਕੰਟਰੋਲ ਕਰ ਪਾ ਰਹੇ, ਟੀਚਰ ਨਹੀਂ ਉਹ ਸਿਖਾ ਰਹੇ ਜਾਂ ਮਾਪੇ ਉਹ ਚੀਜ਼ ਤੋਂ ਕਿਤੇ ਭੱਜ ਰਹੇ ਆ। ਹੁਣ ਸ਼ਰਾਬ ਆ, ਲਿਸਨ ਇੱਕ ਮਿੰਟ ਬਾਈ ਜੀ ਸੁਣਿਓ, ਸ਼ਰਾਬ ਆ ਉੱਥੇ ਤੇ ਲਿਖਿਆ ਉਹ ਸਿਹਤ ਲਈ ਹਾਨੀਕਾਰਕ ਆ, ਇਹ ਤੁਹਾਡੀ ਚੁਆਇਸ ਆ ਤੁਸੀਂ ਲੈਣੀ ਹੈ ਕਿ ਨਹੀਂ ਲੈਣੀ। ਹੁਣ ਨਸ਼ਾ ਆ ਉਹ ਚੁਆਇਸ ਆ ਸਰਕਾਰ ਘਰੇ ਜਾ ਕੇ ਮੂੰਹ 'ਚ ਤਾਂ ਨਹੀਂ ਪਾ ਕੇ ਆਉਂਦੀ, ਤੁਹਾਡੀ ਚੁਆਇਸ ਆ ਤੁਸੀਂ ਲੈਣੀ ਹੈ ਕਿ ਨਹੀਂ ਲੈਣੀ। ਕਿਉਂ ਨਹੀਂ ਬੋਲਣਾ ਆਪਾਂ ਇਸ ਮੁੱਦਿਆਂ 'ਤੇ, ਬੋਲਣਾ ਹੈ ਆਪਾਂ ਇਸ ਮੁੱਦਿਆਂ 'ਤੇ, ਜੇ ਆਪਾਂ ਨਹੀਂ ਬੋਲਾਂਗੇ ਤਾਂ ਕੌਣ ਬੋਲੂਗਾ, ਆਪਾਂ ਇੰਨੇ ਕਾਇਰ ਹੋ ਚੁੱਕੇ ਹਾਂ ਸਰਕਾਰਾਂ ਤੋਂ ਡਰਦੇ, ਆਪਾਂ ਬੋਲਾਂਗੇ ਨਹੀਂ।
2: ਉਹੀ ਤਾਂ ਗੱਲ ਹੋਈ।
1: ਨੈਕਸਟ ਕਾਲ ਲੈਂਦੇ ਹਾਂ ਜੀ, ਮਾਫੀ ਚਾਹੁੰਦੇ ਹਾਂ। ਹਾਂਜੀ ਤੁਸੀਂ ਆਉਂਦੇ ਰਹੋ ਜੀ।
3: ਅੱਜ ਦਾ ਵਿਸ਼ਾ ਜੀ ਆਪਣਾ ਪੰਜਾਬ।
1: ਹਾਂਜੀ
3: ਦੱਸੋ, ਪਿੰਡ ਵਾਲਿਓ ਤੇ ਹੋ ਗਿਆ ਕੀ ਵਾਕਾ ਸੀ?
1: ਹਾਂਜੀ
3: ਦੱਸੋ, ਪਿੰਡ ਵਾਲਿਓ ਤੇ ਹੋ ਗਿਆ ਕੀ ਵਾਕਾ ਸੀ? ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਵੇ।
1: ਹਾਂਜੀ
3: ਜਾ ਕੇ ਤੇ ਵਿਦੇਸ਼ਾਂ ਵਿੱਚ ਝੰਡੇ ਇਹਨਾਂ ਗੜਤੇ, ਬਾਰਡਰ ਤੇ ਵੈਰੀਆਂ ਦੇ ਸਿਰ ਇਹਨਾਂ ਵੜਤੇ।
1: ਹਾਂਜੀ
3: ਹੁਣ ਵੀ ਤਾਂ ਪਹਿਲਾਂ ਵਾਂਗ ਚੜ੍ਹਦੀ ਸਵੇਰ ਏ, ਭਵਿੱਖ ਤੇ ਪੰਜਾਬ ਦੇ ਕੋ ਪੈ ਗਿਆ ਹਨੇਰੇ।
1: ਹਾਂਜੀ
3: ਖੜੀ ਵੇਖ ਮੌਤ ਨੂੰ ਤਾਂ ਮਾਰਦਾ ਠਹਾਕਾ ਸੀ, ਮੇਰਾ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ।
1: ਬਿਲਕੁਲ
3: ਤੇ ਮਿੱਟੀ ਵਿੱਚ ਮਿੱਟੀ ਹੋ ਕੇ ਮਿੱਟੀ ਵਿੱਚੋਂ ਲੱਭਦਾ ਮਿਹਨਤੀ ਪੰਜਾਬ ਇਹ ਅੰਨਦਾਤਾ ਸਭ ਦਾ, ਅਸਰਤਾਂ ਮਾਰ ਕੇ ਇਹ ਬਹਾਨਾ ਕੱਢ ਦਿੰਦਾ ਸੀ, ਅਸਰਤਾਂ ਮਾਰ ਕੇ ਇਹ ਬਹਾਨਾ ਕੱਢ ਦਿੰਦਾ ਸੀ ਤੇ ਥੋੜੀ ਜੀ ਵੀ ਉਹ ਸ਼ੁਕਰਾਨਾ ਕਰ ਦਿੰਦਾ ਸੀ।
1: ਬਿਲਕੁਲ
3: ਅੰਨ ਉਪਜਾਉਣ ਚ ਇਹ ਸਾਰਿਆਂ ਦਾ ਆਕਾ ਸੀ, ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ ਤੇ ਦੱਸ ਦੋ ਭਰਾਵੋ ਸਾਨੂੰ ਖਾਧਾ ਕਿਸ ਕੋੜ ਨੇ, ਪੁੱਛਿਆ ਸੀ ਦੱਸਿਆ ਨੀ ਪਿੰਡ ਵਾਲੇ ਬੋਰਡ ਨੇ।
1: ਬਿਲਕੁਲ
3: ਤੇ ਦੱਸ ਦੋ ਭਰਾਵੋ ਸਾਨੂੰ ਖਾਧਾ ਕਿਸ ਕੋੜ ਨੇ, ਪੁੱਛਿਆ ਨੀ ਦੱਸਿਆ ਨੀ ਪਿੰਡ ਵਾਲੇ ਬੋਰਡ ਨੇ। ਬੋਰਡ ਥੱਲੇ ਸੱਤ ਸੀ ਜੋ ਪਿੰਡ ਵਾਲਾ ਨਾਕਾ ਸੀ, ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ ਸੀ, ਮੇਰਾ ਇਹ ਪੰਜਾਬ ਯਾਰੋ ਸ਼ੇਰਾਂ ਦਾ ਇਲਾਕਾ।
1: ਕਿਆ ਬਾਤ, ਗੁੱਡ, ਵੈਰੀ ਗੁੱਡ,
3: ਮਿਹਰਬਾਨੀ ਜੀ,
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਸੋਹਣਾ ਜੀ।
0: ਹਾਂਜੀ ਕਹਿ ਜੀ, ਗਿਵ ਜੀ ਗੀਤ ਸੁਣਾ ਦਿਓ ਇੱਕ।
1: ਹਾਂਜੀ
0: ਹਰਭਜ ਮਾਨ ਨੇ ਉਹ ਹੈਗਾ ਠਹਿਰ ਜ਼ਿੰਦਗੀ ਠਹਿਰ, ਅਜੇ ਮੈਂ ਬੜਾ ਕੁਛ ਕਰਦਾ।
1: ਓਕੇ,
0: ਬਹੁਤ ਸੋਹਣਾ ਗੀਤ ਆ ਉਹ।
1: ਲਓ ਜੀ

0: अरवर का टेस्ट सुपना जैसा लगता है ना?
1: बिल्कुल नहीं, जरूर इंडियन स्वीट्स दी स्पेशलिटी है। पंजाब तो भी वाद तरह दिया होममेड स्वीट्स हमेशा फ्रेश। इतना ही नहीं, हर तरह का इंडियन स्ट्रीट फूड भी अवेलेबल है। कुलचे, छोले, छोले भटूरे, गोल गप्पे, दही पल्ले, स्टफ कुलचा, न्यूट्री कुलचा, नूडल बर्गर, गोभी पकौड़ा, समोसा, टिक्की, वेज पनीर या ब्रेड पकौड़ा, ते होर भी बहुत कुछ। ते सब तो बाद मिल्क बादाम ते रस मलाई भी आ गया ना मुंह दे विच पानी। सो आज ही पहुंचो 55 वाटरफोर्ड ग्रीन कॉमन। कॉल 204-633-2224। ईट इन और टेक आउट 9 AM to 8 PM। जरूर इंडियन स्वीट्स।
2: ट्रैवल द प्लान है, वीजा दी टेंशन है, या इंश्योरेंस दी लोड है, ता फिर याद रखो मान इंटरनेशनल ट्रैवल, वीजा असिस्टेंस, अमेजिंग वेकेशन पैकेजेस, डोमेस्टिक ते इंटरनेशनल फ्लाइट टिकट्स, ओ भी ग्रेट डील्स नाल, ते हर तरह दे इंश्योरेंस कॉम्पिटिटिव रेट्स नाल, सत कन्वीनियंट ऑफिसेज लोकेशंस ते 24/7 सर्विस, हजारां लोकां दा भरोसा, फास्ट रिलायबल ते फ्रेंडली सर्विस। आज ही कॉल करो 204-202-0104। याद रखो मान इंटरनेशनल ट्रैवल, योर ट्रस्ट ट्रेवल पार्टनर। वी आर ओपन 24/7 टू सर्व यू।
3: सिगरी इंडियन बिस्ट्रो, अमेजिंग फाइन डाइन एक्सपीरियंस। एंजॉय करो इना दा स्पेशल लंच, तंदूरी परांठे ते अमृतसरी कुलचे शाम 4 बजे तक। इस दे नाल नाल इंडो चाइनीज मेन्यू भी, ते इना दे फेमस तंदूरी एपेटाइजर्स दा ता जवाब ही नहीं। हर चीज तुहाडे ऑर्डर ते बिल्कुल फ्रेश बनाई जांदी है। ते जे इना दी फेमस बिरयानी, पनीर टिक्का मसाला, गोट करी, बटर चिकन ना खादे ते की खादा। 7 days a week, 11 AM to 10:30 PM, 55 Waterford Green Common. Dine in your takeout lake, call karo 204-777-3300.
4: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
5: ਬਿਲਕੁਲ ਜੀ, ਤੁਸੀਂ ਸੁਣ ਰਹੇ ਹੋ ਰੇਡੀਓ ਧਮਾਲ, ਤੇ ਰੇਡੀਓ ਧਮਾਲ ਤੇ ਆਪਾਂ ਧਮਾਲਾਂ ਪਾਉਂਦੇ ਰਵਾਂਗੇ। ਤੇ ਦੱਸ ਦਈਏ ਮਾਨ ਇੰਟਰਨੈਸ਼ਨਲ ਟਰੈਵਲਰ ਟੂਰ ਵਾਲੇ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਬੈਸਟ ਵਕੇਸ਼ਨ ਪੈਕ ਲੱਭ ਰਹੇ ਹੋ, ਚਾਹੇ ਡੋਮੈਸਟਿਕ ਚਾਹੇ ਇੰਟਰਨੈਸ਼ਨਲ ਫਲਾਈਟ ਟਿਕਟ ਲੱਭ ਰਹੇ ਹੋ, ਉਹ ਵੀ ਬਹੁਤ ਘੱਟ ਪ੍ਰਾਈਜ਼ ਉੱਤੇ। ਦੱਸ ਦਈਏ ਜੋ ਮਾਰਕੀਟ ਦੇ ਵਿੱਚ ਤੁਸੀਂ ਆਨਲਾਈਨ ਪ੍ਰਾਈਜ਼ ਦੇਖ ਰਹੇ ਹੋ ਟਿਕਟਾਂ ਦਾ, ਉਸ ਤੋਂ ਵੀ ਤੁਹਾਨੂੰ ਸਸਤੀਆਂ ਟਿਕਟਾਂ ਮਿਲ ਜਾਣਗੀਆਂ। ਫਿਰ ਉਹਦੇ ਲਈ ਮਾਨ ਇੰਟਰਨੈਸ਼ਨਲ ਟਰੈਵਲਰ ਟੂਰ ਵਾਲਿਆਂ ਨਾਲ ਸੰਪਰਕ ਕਰਨਾ ਪਊਗਾ। ਬਿਲਕੁਲ ਜੀ, ਚਾਹੇ ਤੁਸੀਂ ਡੋਮੈਸਟਿਕ ਟੂਰ ਕਰਨਾ, ਚਾਹੇ ਤੁਸੀਂ ਇੰਟਰਨੈਸ਼ਨਲ ਟੂਰ ਕਰਨਾ, ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਬਹੁਤ ਘੱਟ ਪ੍ਰਾਈਜ਼ ਦੇ ਵਿੱਚ, ਉਹਦੇ ਲਈ ਮਾਨ ਇੰਟਰਨੈਸ਼ਨਲ ਟਰੈਵਲਰ ਟੂਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ 204-202-0104 ਤੇ 24 ਘੰਟੇ ਸਰਵਿਸ ਜਿਹੜੀਆਂ ਕਾਲ ਦੀਆਂ ਚੱਲਦੀਆਂ ਰਹਿੰਦੀਆਂ। ਜਦੋਂ ਮਰਜ਼ੀ ਤੁਸੀਂ ਕਾਲ ਕਰਕੇ ਆਪਦੀ ਕੋਈ ਫਲਾਈਟ ਦੇ ਬਾਰੇ ਜਾਣਕਾਰੀ ਲੈ ਸਕਦੇ ਹੋ 204-202-0104 ਤੇ ਮਾਨ ਇੰਟਰਨੈਸ਼ਨਲ ਟਰੈਵਲਰ ਟੂਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ। ਤੇ ਢਿੱਲੋ ਲਾਈਟਿੰਗ ਆਪਣਾ ਪੰਜਾਬੀ ਕਮਿਊਨਿਟੀ ਦਾ ਸਭ ਤੋਂ ਵੱਡਾ ਲਾਈਟਿੰਗ ਸਟੋਰ ਹੈ ਜੀ ਆਪਣੇ ਵਿਨੀਪੈਗ ਦੇ ਵਿੱਚ, ਖੁੱਲ ਚੁੱਕਿਆ। ਜੇ ਤੁਸੀਂ ਬੈਂਡ ਲਾਈਟਾਂ ਹੋਲਸੇਲ ਪ੍ਰਾਈਸ ਤੇ ਵੀ ਵਾਰੰਟੀ ਦੇ ਨਾਲ ਚਾਹੁੰਦੇ ਹੋ, ਤਾਂ ਉਹਦੇ ਲਈ ਤੁਹਾਨੂੰ ਢਿੱਲੋ ਲਾਈਟਿੰਗ ਸਟੋਰ ਤੇ ਵਿਜ਼ਿਟ ਕਰਨਾ ਪਊਗਾ ਜੀ। ਆਪਣਾ ਪੰਜਾਬੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਿਨੀਪੈਗ ਦੇ ਵਿੱਚ ਸਟੋਰ ਆ 955 ਸੈਂਟ ਜੇਮਸ ਸਟਰੀਟ ਦੇ ਉੱਤੇ। ਤੁਸੀਂ ਵਿਜ਼ਿਟ ਕਰ ਸਕਦੇ ਹੋ 204-919-5540 ਦੇ ਉੱਤੇ। ਤੇ ਜੇ ਤੁਸੀਂ ਘਰ ਲੈਣ ਦੇ ਸਲਾਹ ਕਰ ਰਹੇ ਹੋ, ਦੱਸ ਗਏ ਐਂਬਰਗੇਟ ਵਾਲਮਾਰਟ ਦੀ ਬੈਕ ਸਾਈਡ ਤੇ ਬਹੁਤ ਸਾਰੇ ਸਿੰਗਲ ਫੈਮਿਲੀ ਹੋਮ ਮਿਲ ਜਾਣਗੇ ਤੁਹਾਨੂੰ। ਉਹਦੇ ਲਈ ਮਨਜੋਤ ਸਿੰਘ ਰੈਲਟਰ ਦੇ ਨਾਲ ਸੰਪਰਕ ਕਰਨਾ ਪਊਗਾ। ਕਲਕੀ ਤਾਂ ਦਰਬਾਰ ਸਾਹਿਬ ਦੇ ਕੋਲ ਬਹੁਤ ਸਾਰੀ ਲਿਸਟਿੰਗ ਆ ਜਿਹਨਾਂ ਕੋਲ 3 ਤੋਂ 4 ਬੈਡਰੂਮ ਵਾਲੇ ਘਰ ਅਰਾਊਂਡ 4 ਲੱਖ ਦੇ ਤੁਹਾਨੂੰ ਮਿਲ ਜਾਣਗੇ। ਆਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਇਹਨਾਂ ਕੋਲ। ਸੋ ਜੇ ਤੁਸੀਂ ਘਰ ਲੈਣਾ ਚਾਹੁੰਦੇ ਹੋ, ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਉਹਦੇ ਲਈ ਮਨਜੋਤ ਸਿੰਘ ਰੈਲਟਰ ਦੇ ਨਾਲ ਸੰਪਰਕ ਕਰ ਸਕਦੇ ਹੋ 204-999-1105 ਤੇ ਸੰਪਰਕ ਕਰ ਸਕਦੇ ਹੋ। 3 ਕਾਲਾਂ ਆ ਰਹੀਆਂ ਨੇ ਫਲੈਸ਼ ਬੈਕ ਟੂ ਬੈਕ, ਅਤੇ ਆਪਾਂ ਜਲਦੀ ਜਲਦੀ ਗੱਲ ਕਰਦੇ ਹਾਂ ਸਾਰਿਆਂ ਨਾਲ। ਕਾਲਾਂ ਜ਼ਰੂਰ ਅਟੈਂਡ ਕਰ ਲਈਏ ਜੀ। ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
6: ਹੈਲੋ,
5: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
6: ਗਰੀਬੀਰ ਜੀ, ਮੈਂ ਚਰਨਜੀਤ ਸਿੰਘ ਬੋਲ ਰਿਹਾ। ਦੋ ਮਿੰਟ ਪਹਿਲਾਂ ਵੀ ਆਪਣੀ ਗੱਲ ਹੁੰਦੀ ਰਹਿੰਦੀ ਹੈ ਰੈਨੋਵੇਸ਼ਨ ਤੋਂ।
5: ਓਕੇ ਜੀ,
6: ਗੱਲ ਆਪਾਂ ਜਿਹੜਾ ਮੁੱਦਾ ਚੱਲ ਰਿਹਾ ਹੈ ਨਾ, ਗੱਲ ਇਹ ਆ ਵੀ ਆਪਾਂ ਪੰਜਾਬ ਚੋਂ ਆਏ ਹਾਂ, ਠੀਕ ਹੈ, ਜੰਮੇ ਪਲੇ, ਆਪਾਂ ਨੂੰ ਪੰਜਾਬ ਦਾ ਦੁੱਖ ਹੁੰਦਾ ਵਾ, ਠੀਕ ਹੈ।
5: ਬਿਲਕੁਲ,
6: ਦੇਖੋ ਮਾਨ ਸਾਹਿਬ, ਗੱਲ ਇਹ ਹੈ ਚਾਹੇ ਸਰਕਾਰ ਅਕਾਲੀਆਂ ਦੀ ਆ ਗਈ, ਚਾਹੇ ਕਾਂਗਰਸ ਦੀ ਆ ਗਈ, ਚਾਹੇ ਆਪ ਦੀ ਆ ਗਈ, ਠੀਕ ਆ, ਕੋਈ ਵੀ ਬੰਦਾ ਜਦੋਂ ਇੱਕ ਵਾਰੀ ਕੁਰਸੀ ਤੇ ਆਉਂਦਾ ਉਹਨੂੰ ਪੰਜਾਬ ਨੂੰ ਕੋਈ ਮਤਲਬ ਨਹੀਂ ਹੈਗਾ। ਸਭ ਆਪੋ ਆਪਣਾ ਡਾਂਕਾ ਵਜਾਉਂਦੇ ਹੈਗੇ ਆ, ਜਿਹੜਾ ਜਿਹਨਾਂ ਦੇ ਮਾਵਾਂ ਦੇ ਪੁੱਤ ਮਰ ਜਾਂਦੇ ਹੈਗੇ ਆ, ਜਿਹਨਾਂ ਜਵਾਕਾਂ ਦੇ ਮਾਂ ਪਿਓ ਮਰ ਜਾਂਦੇ ਹੈਗੇ ਆ, ਠੀਕ ਆ, ਦੁੱਖ ਉਹਨਾਂ ਨੂੰ ਹੁੰਦਾ। ਹੋਰ ਕਿਸੇ ਪਾਰਟੀ ਨੂੰ, ਚਾਹੇ ਕੋਈ ਅਕਾਲੀ ਦਲ ਆ, ਚਾਹੇ ਕੋਈ ਵੀ ਪਾਰਟੀ ਆ, ਕਿਸੇ ਨੂੰ ਕਿਸੇ ਦਾ ਕੋਈ ਦੁੱਖ ਨਹੀਂ ਹੁੰਦਾ ਗਾ। ਜਿਹਦਾ ਮਰ ਜਾਂਦਾ ਦੁੱਖ ਸਿਰਫ ਉਸੇ ਨੂੰ ਹੀ ਹੁੰਦਾ ਹੈਗਾ।
5: ਬਿਲਕੁਲ,
6: ਜਾਂ ਜਿਹੜੇ ਆਪਣੇ ਅੱਗੇ ਮਰ ਕੇ ਬਾਹਰ ਬੈਠੇ ਗਏ ਉਹ ਤੜਫਦੇ ਹੈਗੇ ਆ, ਆਪਾਂ ਪਿੱਛੇ ਹੈਗੇ ਆ, ਪਰ ਜਿਹੜੇ ਇੱਕ ਵਾਰੀ ਕੁਰਸੀ ਤੇ ਬਹਿੰਦੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈਗਾ, ਠੀਕ ਆ। ਕੀ ਅਕਾਲੀ ਦਲ ਨੂੰ ਪਤਾ ਨੀ ਗਾ, ਕੀ ਮਾਂ ਨੂੰ ਪਤਾ ਨੀ ਆ, ਕੀ ਆਪ ਨੂੰ ਪਤਾ ਨੀ, ਕਾਂਗਰਸ ਨੂੰ ਪਤਾ ਨੀ ਕੀ ਹੋ ਰਿਹਾ ਹੈਗਾ ਵਾ, ਸਭ ਇਹ ਰਲੇ ਮਿਲੇ ਹੁੰਦੇ ਹੈਗੇ ਇੱਕ ਦੂਜੇ ਨਾਲ, ਠੀਕ ਆ। ਹੁਣ ਜੋ ਇੰਨੀ ਪੁਲਿਸ ਉੱਤੇ ਗਈ ਹੈਗੀ ਆ, ਤੇ ਪਹਿਲਾਂ ਪੁਲਿਸ ਕਿੱਥੇ ਸੀਗੀ, ਠੀਕ ਹੈ ਨਾ, ਜਿਹੜਾ ਇੱਕ ਆਪਾਂ ਨੂੰ ਹੈਗਾ ਵਾ ਜਾਂ ਜਿਹੜਾ ਮਰ ਜਾਂਦਾ ਹੈਗਾ ਵਾ ਉਹਨਾਂ ਨੂੰ ਇੱਕ ਹੈਗਾ
5: ਸਵਾਗਤ ਹੈ ਜੀ। ਹੈਲੋ, ਕਾਲ ਮਿਸ ਹੋ ਚੁੱਕੀ ਹੈ ਜੀ, ਮਾਫੀ ਚਾਹੁੰਦੇ ਹਾਂ ਜੀ। ਇਸ ਤੋਂ ਬਾਅਦ ਆਪਣਾ ਹੈਲਥ ਟਿਪ ਦਾ ਵੀ ਟਾਈਮ ਹੋਣ ਵਾਲਾ।
7: ਇੱਕ ਗੱਲ ਪਹਿਲਾਂ ਹੈਗੀ, ਆਪਣਾ ਜਿਹੜੀਆਂ ਮੂਵੀ ਚੱਲ ਰਹੀ ਹੈ ਨਾ,
5: ਹਾਂਜੀ,
7: ਇਹ ਦਿਨ ਰੋਜ਼ ਨਹੀਂ ਆਉਣੇ ਕੁਛ,
5: ਹਾਂਜੀ,
7: ਇਹ ਬਹੁਤ ਸੋਹਣੀ ਮੈਂ ਵੇਖ ਕੇ ਆਇਆ,
5: ਹਾਂਜੀ,
7: ਸੈਚਲੇ ਨੂੰ,
5: ਹਾਂਜੀ,
7: ਔਰ ਬਹੁਤ ਵਧੀਆ ਫਿਲਮ ਹੈ ਇਹ, ਇਹਦੇ 'ਚ ਮੈਸੇਜ ਬਹੁਤ ਵਧੀਆ, ਖਾਸ ਕਰਕੇ ਬੱਚਿਆਂ ਵਾਸਤੇ,
5: ਹਾਂਜੀ,
7: ਅਤੇ ਬੱਚਿਆਂ ਦੇ ਨਾਲ ਨਾਲ ਪੇਰੈਂਟਸ ਵਾਸਤੇ।
5: ਮੈਂ ਕਹਿੰਦਾ ਕਿ ਜਿਹੜੀ ਜਨਰੇਸ਼ਨ ਆ, ਜਿਹੜੀ ਗੈਪ ਆ, ਉਹਦੇ ਬਾਰੇ ਬਹੁਤ ਡੀਪਲੀ ਇਹਦੇ 'ਚ ਦੱਸਿਆ ਗਿਆ।
7: ਹਾਂ, ਬਹੁਤ ਵਧੀਆ, ਬਹੁਤ ਬਹੁਤ ਵਧੀਆ ਮੈਸੇਜ ਹੈ।
5: ਅਤੇ
7: ਮੈਂ ਵੀ ਮਤਲਬ ਵੀ ਸਾਰਿਆਂ ਨੂੰ ਕਹੂੰਗਾ, ਜਿਹਨੇ ਫਿਲਮ ਨਹੀਂ ਦੇਖਣਾ, ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ, ਬੱਚਿਆਂ ਨੂੰ ਨਾਲ ਲੈ ਕੇ ਜਾਓ, ਬੱਚਿਆਂ ਨੂੰ ਜ਼ਰੂਰ ਦਿਖਾਓ। ਅਤੇ ਬਹੁਤ ਵਧੀਆ ਮੈਸੇਜ ਦਿੱਤਾ ਇਸ ਫਿਲਮ ਦੇ ਵਿੱਚ, ਮਤਲਬ ਬਹੁਤ ਹੀ ਸ਼ਾਨਦਾਰ ਫਿਲਮ ਬਣੀ ਹੈ,
5: ਹਾਂਜੀ,
7: ਬਹੁਤ ਵਧੀਆ ਮੈਸੇਜ ਹੈ, ਅਤੇ ਮਿਸ ਨਾ ਕਰਿਓ, ਜ਼ਰੂਰ ਜਾ ਕੇ ਦੇਖ ਕੇ ਆਇਓ।
5: ਬਿਲਕੁਲ, ਹਾਂਜੀ, ਬਿਲਕੁਲ ਜੀ, ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ, ਹਰਭਜਨ ਮਾਨ ਦੀ ਮੂਵੀ ਹੈ ਜੀ, ਅਤੇ ਆਪਾਂ ਗਾਰਡਨ ਸਿਟੀ ਸਿਨੇਮੇ 'ਚ ਵੀ ਆਪਾਂ ਤੁਸੀਂ ਇੰਜੋਏ ਕਰ ਸਕਦੇ, ਕਾਫੀ ਸਾਰੇ ਸ਼ੋਅ ਉਹਨਾਂ ਨੇ ਲਿਸਟਿੰਗ ਕੀਤੇ ਹੋਏ ਨੇ, ਸੋ ਆਪਦੀ ਫੈਮਿਲੀਜ਼ ਦੇ ਨਾਲ, ਆਪਦੇ ਫਰੈਂਡਸ ਦੇ ਨਾਲ ਜ਼ਰੂਰ ਜਾਇਓ। ਇੱਕ ਜਿਹੜਾ ਜਨਰੇਸ਼ਨ ਦਾ ਗੈਪ ਕਹਿੰਦੇ ਸੀ ਨਾ, ਇੱਕ ਦੂਜੇ ਨੂੰ ਅੰਡਰਸਟੈਂਡ ਨਹੀਂ ਕਰ ਪਾਉਂਦੇ ਗੇ, ਇੱਕ ਥਿੰਕਿੰਗ ਲੈਵਲ ਅਲੱਗ ਅਲੱਗ ਆ, ਤਾਂ ਉਹਦੇ ਬਾਰੇ ਬਹੁਤ ਡੀਪਲੀ ਅਤੇ ਬਹੁਤ ਮੈਂ ਕਹਿੰਦਾ ਬੜੇ ਆਸਾਨ ਜਿਹੇ ਤਰੀਕੇ ਨਾਲ ਸਮਝਾਇਆ ਗਿਆ, ਸੋ ਉਹਨਾਂ ਨੂੰ ਇੱਕ ਵਧੀਆ ਤਰੀਕੇ ਨਾਲ ਸਮਝਾਉਣ ਦਾ ਇੱਕ ਵਧੀਆ ਸਰੋਤ ਆ। ਅਤੇ ਲਾਸਟ ਉੱਤੇ ਜਿਵੇਂ ਇੱਕ ਲੈਸਨ ਫੁੱਲ ਵੀ ਦਿੱਤਾ ਉਹਨਾਂ ਨੇ, ਐਂਬੂਲੈਂਸ ਵਾਲਾ ਰੋਲ ਦੱਸਿਆ ਵੀ ਕਿੰਨੀਆਂ ਨੇ ਪਿੰਡਾਂ ਦੇ ਵਿੱਚ, ਸੋ ਬਹੁਤ ਵਧੀਆ ਲੱਗੀ ਆ ਉਹ ਚੀਜ਼ ਵਾਕਈ, ਵੀ ਇੱਕ ਬਹੁਤ ਟਾਈਮ ਬਾਅਦ ਇੱਕ ਵਧੀਆ ਮੂਵੀ ਦੇਖਣ ਨੂੰ ਮਿਲੀ ਆ,
7: ਵੀ ਕਿਵੇਂ ਇੱਕ ਦੂਜੇ ਦਾ ਆਈਡੀਆ ਚਲਾਉਂਦੇ ਆ ਲੋਕ,
5: ਹਾਂ,
7: ਆਪਣਾ ਪ੍ਰਾਊਡ ਛੱਡਣ ਦੀ ਖਾਤਰ, ਹੈ ਨਾ, ਲੋਕਾਂ ਦੀ ਭਲਾਈ ਘੱਟ ਸੋਚਦੇ ਆ, ਆਪਦੀ ਜੋ ਆਪਦੀ ਜੇਬ ਨੂੰ ਜ਼ਿਆਦਾ ਪਹਿਲ ਦਿੰਦੇ ਆ, ਵੀ ਕਿਸੇ ਦਾ ਆਈਡੀਆ ਜਾ ਕੇ ਲੈ ਕੇ, ਅਤੇ ਉਹਦੇ ਉੱਤੇ ਮਤਲਬ ਵੀ ਇਹੋ ਜਿਹੇ ਸੁਝਾਅ ਦੇਣੇ ਕਿ ਮਤਲਬ ਆਪਾਂ ਨੂੰ ਇੰਨੇ ਕਰੋੜ ਬਾਜੂ, ਇੰਨੇ ਕਰੋੜ ਬਾਜੂ, ਹੈ ਨਾ, ਇੱਕ ਬੰਦਾ ਇੱਕ ਬੱਚਾ ਲੈ ਕੇ ਗਿਆ, ਮਤਲਬ ਵੀ ਸੁਝਾਅ ਬੜੇ ਪੈਸਾ ਮਨ ਦੇ ਨਾਲ, ਲੋਕਾਂ ਦੀ ਭਲਾਈ ਵੇਖ ਵੇਖ ਕੇ, ਲੋਕਾਂ ਦੀ ਭਲਾਈ ਨੂੰ ਦੇਖ ਕੇ ਲੈ ਗਿਆ,
5: ਅਤੇ
7: ਦੂਜੇ ਉਸ ਨੂੰ ਕਿਵੇਂ ਕੈਸ਼ ਕਰਨਾ ਚਾਹੁੰਦੇ ਆ,
5: ਅਤੇ
7: ਬਿਜ਼ਨਸਮੈਨ ਉਹ ਕਿਸ ਤਰੀਕੇ ਨਾਲ ਉਸਨੂੰ ਕੈਸ਼ ਕਰਨਾ ਚਾਹੁੰਦੇ ਆ,
5: ਬਿਲਕੁਲ,
7: ਠੀਕ ਹੈ ਨਾ, ਅਤੇ ਉਹ ਆਪਣਾ ਆਈਡੀਆ ਬਣਾ ਕੇ ਪੇਸ਼ ਕਰਦੇ ਆ। ਬਹੁਤ ਸੋਹਣੀ ਫਿਲਮ ਆ, ਮੈਨੂੰ ਬੜੀ ਮੈਨੂੰ ਬਹੁਤ ਫਿਲਮ ਚੰਗੀ ਵਧੀਆ ਲੱਗੀ।
5: ਬਿਲਕੁਲ,
7: ਅਤੇ ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ, ਇਹਦਾ ਜਿਹੜਾ ਹੈਡਿੰਗ ਆ ਇਸ ਦਾ, ਹੈ ਨਾ, ਉਹ ਮੈਨੂੰ ਥੋੜ੍ਹਾ ਜਿਹਾ ਲੱਗਿਆ ਵੀ ਜਿਵੇਂ ਇਹਦੇ ਨਾਲ ਕੋਈ ਮੈਚ ਨਹੀਂ ਕਰਦਾ, ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ, ਹੈ ਨਾ, ਅਤੇ ਮਤਲਬ ਮਗਰ ਅਖੀਰ 'ਤੇ ਗੀਤ ਵੀ ਗਾਇਆ ਗਿਆ, ਜ਼ਿਆਦਾ ਗੀਤ ਦਾ ਕਰਕੇ ਉਹਨੇ ਇਹਦਾ ਟਾਈਟਲ ਰੱਖਤਾ,
5: ਹਾਂਜੀ,
7: ਪਰ ਆਲ ਓਵਰ ਫਿਲਮ ਬਹੁਤ ਵਧੀਆ।
5: ਬਿਲਕੁਲ ਜੀ,
7: ਬਹੁਤ ਵਧੀਆ ਫਿਲਮ ਹੈਗੀ,
5: ਬਿਲਕੁਲ ਜੀ, ਬਾਕੀ ਇੱਕ ਲੈਸਨ ਫੁੱਲ ਜਿਹੜੀ ਮੂਵੀ ਆਪਾਂ ਨੂੰ ਬਹੁਤ ਟਾਈਮ ਬਾਅਦ ਦੇਖਣ ਨੂੰ ਮਿਲੀ ਆ, ਅਤੇ ਇੱਕ ਫੈਮਿਲੀ ਸ਼ੋਅ ਆ, ਜੇ ਤੁਸੀਂ ਜਾਣਾ ਹੋਇਆ ਜ਼ਰੂਰ ਆਪਦੀ ਫੈਮਿਲੀਜ਼ ਨੂੰ ਨਾਲ ਲੈ ਕੇ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜ਼ਰੂਰ ਜਾਇਓ, ਕਿਉਂਕਿ ਬਹੁਤ ਕੁਝ ਸਿੱਖਣ ਨੂੰ, ਮੈਂ ਕਹਿੰਦਾ ਪ੍ਰੋਪਰ ਲੈਸਨ ਫੁੱਲ ਸਟੋਰੀ ਆ, ਜਿਹੜਾ ਤੁਸੀਂ ਵਾਕਈ ਜਿਹੜਾ ਤੁਹਾਨੂੰ ਹੋਊਗਾ ਕਹਿਣ ਦਾ, ਪੈਸਾ ਵਸੂਲ ਮੂਵੀ ਜਿਵੇਂ ਕਹਿ ਦਿੰਦੇ ਹੁੰਦੇ ਆਪਾਂ,
7: ਅਤੇ
5: ਪੈਸਾ ਵਸੂਲ ਮੂਵੀ ਹੈ, ਅਤੇ ਤੁਹਾਨੂੰ ਐਂਡ 'ਤੇ ਇਹ ਖੁਸ਼ੀ ਹੋ ਕੇ ਜਦੋਂ ਉੱਠੋਗੇ, ਜਦੋਂ ਮੂਵੀ ਖਤਮ ਹੋਊਗੀ, ਕਿ ਵਾਕਈ ਤੁਸੀਂ ਪੈਸਾ ਅਤੇ ਟਾਈਮ ਇੱਕ ਵਧੀਆ ਥਾਂ 'ਤੇ ਇਨਵੈਸਟ ਕੀਤਾ। ਸੋ ਜ਼ਰੂਰ ਦੇਖਿਓ ਜੀ ਸਿਨੇਮੇ ਘਰਾਂ ਦੇ ਵਿੱਚ, ਇਹ ਦਿਨ ਰੋਜ਼ ਰੋਜ਼ ਨਹੀਂ ਆਉਣੇ।
7: 2 ਘੰਟੇ 14 ਮਿੰਟ ਦੀ ਫਿਲਮ ਹੈ, ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਹੋਣੀ ਚਾਹੀਦੀ ਹੈ।
5: ਬਿਲਕੁਲ ਜੀ, ਬਿਲਕੁਲ ਬਿਲਕੁਲ। ਅਤੇ ਅੱਜ ਆਪਣਾ ਟੋਪਿਕ ਚੱਲ ਰਿਹਾ ਸੀਗਾ ਕਿ ਜੋ ਪਰਮਿੰਦਰ ਦੀ ਡੈਥ ਹੋਈ, ਆਪਣੇ ਜਿਹਨੂੰ ਆਪਾਂ ਝੂਟਾ ਕਹਿੰਦੇ ਸੀ, ਜਿਹੜਾ ਨਸ਼ਿਆਂ ਦੇ ਵਿਰੁੱਧ ਆਵਾਜ਼ ਚੱਕ ਰਿਹਾ ਸੀ, ਹਮੇਸ਼ਾ ਆਪਾਂ ਰੇਡੀਓ ਧਮਾਲ ਦੇ ਜ਼ਰੀਏ ਆਵਾਜ਼ ਚੱਕਦੇ ਰਹਿੰਦੇ ਹਾਂ, ਕਿਸੇ ਵੀ ਹਮੇਸ਼ਾ ਸੱਚ ਦੇ ਨਾਲ ਖੜੇ ਹਾਂ, ਚਾਹੇ ਉਹ ਕੋਈ ਸਰਕਾਰ ਹੋਵੇ, ਚਾਹੇ ਕੋਈ ਸਰਕਾਰ ਦਾ ਬੰਦਾ ਹੋਵੇ, ਹਮੇਸ਼ਾ ਆਪਾਂ ਜੋ ਸੱਚ ਆ ਸੱਚ ਨੂੰ ਸੱਚ, ਅਤੇ ਝੂਠ ਨੂੰ ਝੂਠ ਕਹਿੰਦੇ ਹਾਂ ਆਪਾਂ, ਹਮੇਸ਼ਾ ਇਸ ਗੱਲੋਂ ਜਾਣਦੇ ਹਾਂ। ਅਤੇ ਆਪਾਂ ਐਂਟਰਟੇਨਮੈਂਟ ਦਾ ਤੜਕਾ ਤੁਹਾਨੂੰ ਪਤਾ ਹੀ ਹੈ, ਜੇ ਤੁਸੀਂ ਸਿਰਫ ਆਪਾਂ ਜਿਵੇਂ ਕਹਿੰਦੇ, ਕਈ ਕਾਲਸ ਆਈਆਂ ਕਿ ਵੀ ਆਪਾਂ ਇਹ ਮੁੱਦੇ ਨਾ ਚੱਕੇ ਕਰਕੇ, ਫਿਰ ਐਂਟਰਟੇਨਮੈਂਟ ਦਾ ਤੜਕਾ ਚੱਲਦਾ ਹੀ ਰਹਿੰਦਾ, ਬਈ ਫਰਾਈਡੇ ਸੈਟਰਡੇ ਆ ਜਾ ਕਰੋ, ਉਦੇ ਐਂਟਰਟੇਨਮੈਂਟ ਦਾ ਫੁੱਲ ਤੜਕਾ ਚੱਲਦਾ। ਮੈਂ ਕਹਿੰਦਾ ਜੇ ਨੱਚਣਾ ਟੱਪਣਾ ਹੀ ਸਿਰਫ ਰਹਿ ਗਿਆ ਆਪਣੀ ਜ਼ਿੰਦਗੀ ਦੇ ਵਿੱਚ, ਤਾਂ ਫਿਰ ਤੁਸੀਂ ਮੈਂ ਕਹਿੰਦਾ ਟਾਕ ਸ਼ੋਅ ਜਿਹੜੇ ਬੁੱਧ ਵੀਰਵਾਰ ਵਾਲੇ ਹੁੰਦੇ ਆ, ਅਤੇ
7: ਹਜੇ ਇਹ 'ਚ ਬਹੁਤ ਕੁਝ ਨਿਕਲੂਗਾ, ਵੇਖੀ ਚੱਲੋ ਹਜੇ, ਮਤਲਬ ਇਸ ਕੇਸ ਦੇ ਰਾਹੀਂ ਕੌਣ ਕੌਣ ਨੰਗੇ ਹੁੰਦੇ ਆ, ਕੀ ਕੁਛ ਹੁੰਦਾ, ਬਹੁਤ ਕੁਛ ਅੱਗੇ ਹੋਊਗਾ, ਤੁਸੀਂ ਵੇਟ ਕਰੋ, ਬਹੁਤ ਕੁਛ ਆਉਣਾ, ਹੈ ਨਾ, ਅਜੇ ਇੱਕਦਮ ਹੀ ਡਿਸੀਜਨ ਬਣਾਉਣ ਵੀ ਚੰਗੀ ਗੱਲ ਨਹੀਂ ਹੁੰਦੀ, ਹੈ ਨਾ,
5: ਬਿਲਕੁਲ ਬਿਲਕੁਲ,
7: ਥੋੜ੍ਹਾ ਜਿਹਾ ਵੇਖ ਕੇ ਵੀ ਸੋਸ਼ਲ ਮੀਡੀਆ ਕੀ ਕਹਿ ਰਿਹਾ, ਲੋਕ ਕੀ ਕਹਿ ਰਹੇ ਆ, ਪੋਲੀਟੀਸ਼ੀਅਨ ਕੀ ਕਹਿ ਰਹੇ ਆ, ਪੁਲਿਸ ਕੀ ਕਹਿ ਰਹੀ ਹੈ, ਪਰਿਵਾਰ ਵਾਲੇ ਕੀ,
5: ਫਿਰ ਉਸ ਦੇ ਅਕੋਰਡਿੰਗ ਡਿਸੀਜਨ ਲੈਣਾ ਚਾਹੀਦਾ,
7: ਅਕੋਰਡਿੰਗ ਟੂ, ਥੋੜ੍ਹਾ ਜਿਹਾ ਇੱਕ ਅੱਧਾ ਹਫ਼ਤਾ ਵੇਟ ਕਰਕੇ ਫਿਰ ਦੇਖੋ, ਮਤਲਬ ਇਹ ਗੱਲ ਕਿੱਧਰ ਨੂੰ ਜਾਂਦੀ ਹੈ, ਕਿ ਇਹ ਆਪਾਂ ਜੀ ਕਿਵੇਂ ਹੋਈ ਹੈ।
5: ਬਿਲਕੁਲ, ਆਪਾਂ ਕਿਸੇ 'ਤੇ ਵੀ ਸਿੱਧਾ ਇੰਨਾ ਜਿੰਨਾ ਟਾਈਮ ਕੁਛ ਕੁਝ ਜਿਵੇਂ ਕਹਿੰਦੇ ਪਰੂਫ ਨਹੀਂ ਹੁੰਦਾ, ਆਪਾਂ ਕਿਸੇ ਨੂੰ ਇਲਜ਼ਾਮ ਨਹੀਂ ਦੇ ਸਕਦੇ,
7: ਬਿਲਕੁਲ,
5: ਨਾ ਕਿਸੇ ਗੌਰਮੈਂਟ, ਨਾ ਕਿਸੇ ਬੰਦੇ ਨੂੰ ਆਪਾਂ ਕਹਿ ਸਕਦੇ ਉਹਨਾਂ ਟਾਈਮ, ਕਿਉਂਕਿ ਇਹਦੇ 'ਚ ਜੇ ਆਪਾਂ ਨਸ਼ਿਆਂ ਦੀ ਗੱਲ ਕਰਦੇ, ਉਹਦੇ 'ਚ ਜਿੰਨੀ ਆਪਾਂ ਗੌਰਮੈਂਟ ਨੂੰ ਕਸੂਰਮਾਰ ਮੰਨਦੇ ਹੁੰਦੇ ਹਾਂ, ਆਪਾਂ ਇੱਕ ਟੀਚਰ ਟੀਚਰਸ ਨੂੰ ਇੱਕ ਫੈਮਿਲੀਜ਼ ਨੂੰ ਵੀ ਮਾਣਦੇ ਹਾਂ, ਕਿਉਂਕਿ ਇੱਕ ਮਾਂ ਦੀ ਰਿਸਪੋਂਸੀਬਿਲਟੀ ਹੁੰਦੀ ਹੈ, ਇੱਕ ਮਾਂ ਪਿਓ ਦੀ ਰਿਸਪੋਂਸੀਬਿਲਟੀ ਹੁੰਦੀ ਹੈ ਬੱਚੇ ਨੂੰ ਕਿਹੜੇ ਰਾਹ 'ਤੇ ਪਾਉਣਾ, ਉਸੇ ਰਾਹ 'ਤੇ ਹੀ ਪਊਗਾ। ਜੇ ਹੁਣ ਮੰਨ ਲਓ ਉਹਨੂੰ ਸਕੂਲ ਆਇਆ, ਉਹ ਐਬਸੋਲੂਟਲੀ ਪੜੂਗੀ ਸੇਮ, ਅਪ ਤਾਂ ਮਾਪਿਆਂ 'ਤੇ ਹੀ ਰਿਸਪੋਂਸੀਬਿਲਟੀ ਹੁੰਦੀ ਹੈ। ਹੁਣ ਬਾਜ਼ਾਰ ਦੇ ਵਿੱਚ ਤਾਂ ਜ਼ਹਿਰ ਵੀ ਵਿਕਦਾ ਆ, ਸਰਕਾਰ ਹੀ ਵੇਚਦੀ ਹੈ ਜ਼ਹਿਰ ਵੀ, ਵੀ ਜੇ ਚੂਹੇ ਮਾਰਨ ਦੀ ਦਵਾਈ ਜਾਂ ਕੁਝ ਵੀ, ਉਹ ਤਾਂ ਨਹੀਂ ਕੋਈ ਲੈ ਕੇ ਖਾ ਰਿਹਾ, ਤਾਂ ਸਰਕਾਰ ਕੋਈ ਵੀ ਕਿਸੇ ਦੇ ਮੂੰਹ 'ਚ ਨਹੀਂ ਜਾ ਕੇ ਪਾਉਂਦੀ, ਉਹ ਤੁਹਾਡੇ 'ਤੇ ਡਿਪੈਂਡ ਆ ਤੁਸੀਂ ਉਹ ਚੀਜ਼ ਲੈਣੀ ਹੈ ਕਿ ਨਹੀਂ ਲੈਣੀ ਹੈ।
7: ਬਿਲਕੁਲ,
5: ਹੁਣ ਬਹੁਤ ਕਨੇਡਾ 'ਚ ਵੀ ਬਹੁਤ ਜਾਣੇ ਆ, ਮੈਂ ਮੇਰੇ ਨਾਲ ਕਾਫੀ ਫਰੈਂਡ ਦੇਖੇ ਨੇ ਹਲੇ ਵੀ ਇੱਥੇ ਜਿਹੜੇ ਨਹੀਂ ਨਸ਼ਾ ਕਰਦੇ ਕੋਈ, ਮੈਂ ਡਰਿੰਕ ਤੱਕ ਨਹੀਂ ਕਰਦਾ, ਤੁਹਾਡੇ 'ਤੇ ਡਿਪੈਂਡ ਆ, ਤੁਹਾਡੇ ਧੱਕੇ ਨਾਲ ਸਰਕਾਰ ਨਹੀਂ ਹੈ ਕਿ ਮੂੰਹ 'ਚ ਪਾਊਗੀ, ਸਰਕਾਰ ਵੇਚ ਰਹੀ ਆ। ਹੁਣ ਡਰਿੰਕ ਅਲਕੋਹਲ ਸਰਕਾਰ ਵੇਚ ਰਹੀ, ਤੁਸੀਂ ਪੀਣੀ ਹੈ ਕਿ ਨਹੀਂ ਤੁਰਾ ਤੁਹਾਡਾ ਡਿਸੀਜ਼ਨ ਆ।
7: ਬਿਲਕੁਲ,
5: ਤਾਂ ਹਰ ਇੱਕ ਚੀਜ਼ 'ਤੇ ਐਵੇਂ ਸਰਕਾਰਾਂ 'ਤੇ ਵੀ ਨਹੀਂ ਆਪਾਂ ਕਸੂਰਵਾਰ ਕਰ ਸਕਦੇ, ਜਿੰਨੇ ਮਾਪੇ ਵੀ ਉਹਨਾਂ ਨੂੰ ਜ਼ਿੰਮੇਵਾਰ ਰਿਸਪੋਂਸੀਬਿਲਟੀਆਂ ਬਣਦੀਆਂ, ਤਾਂ ਇਹ ਗੱਲਾਂ ਇਹ ਜ਼ਰੂਰੀ ਨੇ, ਗੱਲਾਂ ਇਹਨਾਂ ਡਿਸਕਸ਼ਨਾਂ ਵੀ ਜ਼ਰੂਰੀ ਨੇ। ਐਂਟਰਟੇਨਮੈਂਟ ਤਾਂ ਚੱਲਦਾ ਹੀ ਰਹਿੰਦਾ, ਰੋਜ਼ਾਨਾ ਆਪਾਂ ਇੰਜੋਏ ਕਰਦੇ ਰਹਿੰਦੇ, ਇੱਕ ਦੋ ਤਿੰਨ ਆਪਣੇ ਸ਼ੋਅ ਹੁੰਦੇ ਨੇ, ਸੈਟਰਡੇ ਦਾ ਸ਼ੋਅ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ, ਆਪਾਂ ਬਹੁਤ ਇੰਟਰਟੇਨਮੈਂਟ ਕਰਦੇ ਹਾਂ, ਨੱਚਦੇ ਟੱਪਦੇ ਹਾਂ, ਪਰ ਆਹ ਜਿਹੜੇ ਟੋਪਿਕ ਨੇ ਸੀਰੀਅਸ ਟੋਪਿਕ ਨੇ ਉਹਨਾਂ 'ਤੇ ਜਾਗਰੂਕਤਾ ਕਰਨੀ, ਉਹ ਵੀ ਇਹ ਟੋਪਿਕ ਦੇ ਉੱਤੇ ਗੱਲਬਾਤ ਕਰਨੀ ਵੀ ਬਹੁਤ ਜ਼ਰੂਰੀ ਆ। ਉਹ ਆਪਣੀ ਫੈਮਿਲੀ ਹੈ, ਪੰਜਾਬ ਆਪਣਾ ਹੋਮਲੈਂਡ, ਰੂਟਸ ਆਪਣੀਆਂ ਜੜ੍ਹਾਂ ਉਹਦੇ ਨਾਲ ਜੁੜੀਆਂ ਹੋਈਆਂ, ਜੇ ਆਪਾਂ ਨਹੀਂ ਸੱਚ ਦੀ ਆਵਾਜ਼ ਚੱਕੀ ਤਾਂ ਕੌਣ ਚੁੱਕੂਗਾ, ਜੇ ਆਪਾਂ ਹੀ ਨੇ ਉਹ ਦਰਦ ਮਹਿਸੂਸ ਕੀਤਾ ਤਾਂ ਕੌਣ ਕਰੂਗਾ।
7: ਦੇਖੋ ਐਡਾ ਭਿਆਨਕ ਹਾਦਸਾ ਹੋਇਆ ਗਾ ਪੰਜਾਬ ਦੇ ਵਿੱਚ, ਆਹ ਤੇ ਆਪਾਂ ਇੱਥੇ ਬੈਠੇ ਮਤਲਬ ਨੱਚਣ ਟੱਪਣ ਗੀਤ ਲੱਗੇ, ਆਪਾਂ ਨੂੰ ਸੋਭਦੇ ਨੇ।
5: ਬਿਲਕੁਲ, ਉਹ ਮਰੀਆਂ ਜ਼ਮੀਰਾਂ ਦੀ ਇੱਕ ਨਿਸ਼ਾਨੀ ਹੈ।
7: ਗੱਲ ਤੁਸੀਂ ਸਮੇਂ ਦੇ ਮੁਤਾਬਕ ਕਰੋ, ਜਿਹੜਾ ਸਮਾਂ ਚੱਲ ਰਿਹਾ ਸਮੇਂ ਦੀ ਨਿਜਾਤ ਸਾਂਝ, ਸਮੇਂ ਦੇ ਮੁਤਾਬਕ ਤੁਸੀਂ ਗੱਲ ਕਰੋ, ਉਹ ਵੀ ਮਤਲਬ ਵੀ ਬੋਝਦਲੀ ਹੁੰਦੀ ਹੈ ਜੇ ਤੁਸੀਂ ਮਤਲਬ ਸਮੇਂ ਦੇ ਮੁਤਾਬਕ ਕਿਸੇ ਭੈ ਦੇ ਥੱਲੇ ਜਾਂ ਡਰ ਕੇ ਤੁਸੀਂ ਉਸ ਵਿਸ਼ੇ ਨੂੰ ਅੱਖੋਂ ਪਰੋਖੇ ਕਰਦੇ ਹੋ, ਉਹ ਵੀ ਚੰਗੀ ਗੱਲ ਨਹੀਂ ਹੁੰਦੀ। ਅਤੇ ਉਹਦੇ 'ਚ ਗੱਲ ਨਹੀਂ, ਭਾਵੇਂ ਉਹਦਾ ਰਿਜ਼ਲਟ ਉਹਦਾ ਕੁਛ ਵੀ ਹੋਵੇ, ਠੀਕ ਹੈ ਨਾ, ਤੁਹਾਨੂੰ ਮਤਲਬ ਵੀ ਸਮੇਂ ਦੇ ਮੁਤਾਬਕ ਉਸ ਸਮੇਂ ਦੇ ਉੱਤੇ ਹਰ ਹਾਲਤ 'ਚ ਗੱਲ ਕਰਨੀ ਚਾਹੀਦੀ ਹੈ। ਮਤਲਬ ਵੀ ਇਹ ਤੁਹਾਨੂੰ ਮਤਲਬ ਵੀ ਆਪਣੇ ਆਪ ਨੂੰ ਛਪਾਉਣਾ ਨਹੀਂ ਚਾਹੀਦਾ,
5: ਬਿਲਕੁਲ
7: ਪਾਸਾ ਨਹੀਂ ਵੱਟਣਾ ਚਾਹੀਦਾ, ਸਗੋਂ ਦੇ ਉਸ ਜਿਹੜਾ ਇਸ਼ੂ ਚੱਲ ਰਿਹਾ ਅੱਜ ਹਰ ਪੰਜਾਬ ਦੇ ਹਰ ਬੱਚੇ ਦੇ ਸਾਰੀ ਦੁਨੀਆਂ ਦੇ ਵਿੱਚ ਇਸ਼ੂ ਚੱਲ ਰਿਹਾ, ਅਤੇ ਇੱਥੇ ਬੈਠ ਕੇ ਆਪਾਂ ਉਹਨੂੰ ਗੀਤ ਲਾਉਣ ਲੱਗ ਜਾਈਏ, ਠੀਕ ਆ, ਉਹ ਵੀ ਚੰਗੀ ਗੱਲ ਨਹੀਂ। ਅਤੇ ਜੇ ਆਪਾਂ ਇਸ ਇਸ਼ੂ 'ਤੇ ਗੱਲ ਨਾ ਕਰੀਏ ਉਹ ਵੀ ਮਾੜੀ ਗੱਲ ਹੈ, ਇਸ ਇਸ਼ੂ ਦੇ ਉੱਤੇ ਗੱਲ ਕਰਨੀ ਆਪਣੀ ਬਣਦੀ ਸੀ, ਇਹ ਆਪਣਾ ਫਰਜ਼ ਹੈ, ਆਪਣੀ ਡਿਊਟੀ ਹੈ, ਰਾਈਟ, ਮਤਲਬ ਵੀ ਸਾਡੇ ਸਰੋਤਿਆਂ ਨਾਲ ਇਸ ਗੱਲ ਦੀ ਸਾਂਝ ਪਾਉਣੀ, ਉਹਨਾਂ ਨੂੰ ਇਸ ਗੱਲ ਤੋਂ ਜਾਣੂ ਕਰਾਉਣਾ, ਅਤੇ ਨਾਲ ਆਪਾਂ ਇਹ ਵੀ ਕਹਿਣਾ ਵੀ ਅਜੇ ਟੂ ਅਰਲੀ ਹੈ, ਅਜੇ ਵੇਟ ਕਰੋ, ਹਫ਼ਤਾ ਖੰਡ ਵੇਟ ਕਰੋ, ਅਜੇ ਵੇਖੋਗਾ ਹੋਰ ਮੂਹਰੇ ਨਿਖਰ ਕੇ ਕੀ ਆਉਂਦਾ। ਇੱਕਦਮ ਡਿਸੀਜ਼ਨ ਨਹੀਂ ਬਣਾਉਣਾ ਚਾਹੀਦਾ ਕਿ ਐਂ ਹੋਣਾ ਜੀ, ਆਹ ਹੋਣਾ ਜੀ, ਸਰਕਾਰ ਮਾੜੀ ਆ ਜੀ, ਪੁਲਿਸ ਮਾੜੀ ਆ ਜੀ, ਬੰਦੇ ਮਾੜੇ ਜੀ, ਸੁਸਾਇਟੀ ਮਾੜੀ ਆ ਜੀ, ਇਹ ਉਹਦਾ ਢੰਗ ਸਹੀ ਨਹੀਂ ਸੀ ਆ, ਮਤਲਬ ਇੱਕਦਮ ਡਿਸੀਜ਼ਨ ਨਹੀਂ ਬਣਾਉਣਾ ਚਾਹੀਦਾ, ਮਤਲਬ ਵੇਟ ਕਰੋ, ਵੇਟ ਕਰਕੇ ਦੇਖੋ ਕਿ ਹੁੰਦਾ ਅੱਗੇ ਅੱਗੇ ਹੁੰਦਾ ਕਿਆ ਹੈ ਨਾ, ਉਸ ਤੋਂ ਬਾਅਦ ਥੋੜ੍ਹਾ ਜਿਹਾ ਤੁਸੀਂ ਆਪਣਾ ਡਿਸਾਈਡ ਕਰੋ ਕਿੰਨੇ ਕੁ ਰਹਿ ਗਏ ਮਿੰਟ ਆਪਣੇ ਕੋਲ,
5: 6 ਮਿੰਟ ਰਹਿ ਗਏ,
7: 6 ਮਿੰਟ 'ਚ ਆਪਾਂ ਦੱਸ ਦਈਏ ਫਿਰ।
5: ਹਾਂ ਬਿਲਕੁਲ,
7: ਸਭ ਤੋਂ ਜ਼ਿਆਦਾ ਨਾ ਮਤਲਬ ਮੈਨੂੰ ਕਾਫੀ ਫੋਨ ਆਉਂਦੇ ਆ ਆਪਣਾ ਆਪਣਾ ਆਇਰਨ ਬਾਰੇ, ਇੱਕ ਤਰ੍ਹਾਂ ਕਿਸੇ ਨੇ ਇੱਥੇ ਵੀ ਕਿਹਾ ਸੀ ਆਇਰਨ ਬਾਰੇ ਦੱਸੋ ਹੈ ਨਾ,
5: ਹਾਂਜੀ,
7: ਜ਼ਿਆਦਾ ਮਤਲਬ ਵੀ ਲੋਕਾਂ ਦੇ ਨਾ ਇਹ ਸਵਾਲ ਹੁੰਦੇ ਆ ਵੀ ਆਇਰਨ ਬਹੁਤ ਘੱਟਦੇ ਆ, ਵੀ ਆਇਰਨ ਘੱਟ ਗਏ ਜੀ ਹੈ ਨਾ, ਡਾਕਟਰ ਚੈੱਕ ਕਰਾਏ ਸੀ ਆਇਰਨ ਤਾਂ ਬਾਹਲੇ ਘੱਟ ਗਏ ਜੀ, ਆਪਾਂ ਦੱਸਦੇ ਹਾਂ ਜਿਵੇਂ ਥੋੜ੍ਹਾ ਜਿਹਾ ਕਰਕੇ ਵੀ ਤੁਸੀਂ ਥੋੜ੍ਹੀ ਜਿਹੀ ਖੁਰਾਕ ਬਦਲ ਲਓ,
5: ਹਾਂਜੀ,
7: ਠੀਕ ਹੈ, ਜਿਹੜਾ ਡਾਕਟਰ ਵੀ ਤੁਹਾਨੂੰ ਦਿੰਦਾ ਉਹ ਵੀ ਖਾਓ, ਆਪਣੀ ਉਹਨੂੰ ਕਹਿੰਦੇ ਵੀ ਤੁਸੀਂ ਨਾ ਖਾਓ, ਜਿਵੇਂ ਸਾਨੂੰ ਆਪਣੇ ਆਪਣੇ ਡਾਕਟਰ ਦੀ ਗੱਲ ਪਹਿਲਾਂ ਸੁਣੋ ਸਾਡੀ ਬਾਅਦ 'ਚ, ਮਤਲਬ ਜਿਹੜਾ ਹੋਮੋਗਲੋਬਿਨ ਆ ਨਾ ਇਹ ਜਿਹੜਾ ਆਇਰਨ ਆ ਨਾ ਹੋਮੋਗਲੋਬਿਨ ਬਣਾਉਂਦਾ, ਅਤੇ ਜਿਹੜਾ ਹੋਮੋਗਲੋਬਿਨ ਹੈ ਇਹ ਫੇਫੜਿਆਂ ਦੇ ਵਿੱਚੋਂ ਆਕਸੀਜਨ ਨੂੰ ਚੱਕ ਕੇ
5: ਬਿਲਕੁਲ
7: ਜਿਹੜਾ ਆਇਰਨ ਹੈ ਇਹ ਸਾਡੇ ਬਾਕੀ ਸਾਰੇ ਸਰੀਰ ਦੇ ਹਿੱਸਿਆਂ ਨੂੰ ਪਹੁੰਚਾਉਂਦਾ, ਅਤੇ ਸਾਰੀਆਂ ਮਤਲਬ ਜਿੰਨੇ ਵੀ ਆਪਣੇ ਜਾਂ ਜਿੱਥੇ ਬਲੱਡ ਜਾਊਗਾ ਜਿੱਥੇ ਵੀ ਮਤਲਬ ਵੀ ਜਿਹੜੇ ਹਿੱਸੇ ਨੂੰ ਮਤਲਬ ਆਪਣੇ ਦੀ ਲੋੜ ਹੈਗੀ, ਆਪਣਾ ਵਿਟਾਮਿਨ ਦੀ ਲੋੜ ਹੈ ਜਾਂ ਮਤਲਬ ਮੈਗਨੇਸ਼ੀਅਮ ਦੀ ਜਾਂ ਕੁਛ ਲੋੜ ਹੈ ਉਹ ਸਭ ਉੱਥੇ ਵੀ ਪਹੁੰਚਾਉਂਦਾ ਹੈ ਨਾ। ਅੱਛਾ, ਇਹ ਜੇ ਆਇਰਨ ਦੀ ਕਮੀ ਹੋ ਜੇ ਇਹ ਅਨੀਮੀਆ ਹੋ ਸਕਦਾ, ਲਗਾਤਾਰ ਮੈਨੂੰ ਥਕਾਵਟ ਰਹਿੰਦੀ ਹੈ, ਕਮਜ਼ੋਰੀ ਰਹਿੰਦੀ ਹੈ, ਸਿਰ ਦਰਦ, ਚਮੜੀ ਪੀਲੀ ਪੈ ਜਾਂਦੀ ਹੈ, ਇੱਥੋਂ ਥੋੜ੍ਹਾ ਜਿਹਾ ਅੰਦਾਜ਼ਾ ਲਾਇਆ ਜਾ ਸਕਦਾ ਆਪਣੇ ਆਪ ਹੀ ਕਿ ਮਤਲਬ ਵੀ ਹੋ ਸਕਦਾ ਡਾਕਟਰ ਕੋਲ ਜਾ ਕੇ ਚੈੱਕ ਕਰਾਓ ਕਿ ਤੁਹਾਡੇ ਕਦੇ ਆਇਰਨ ਤਾਂ ਨਹੀਂ ਘੱਟ ਗਏ। ਅਤੇ ਇਹਦੇ 'ਚ ਸਭ ਤੋਂ ਵਧੀਆ ਸਰੋਤ ਆ ਨਾ ਇਹਦੇ, ਪਿਛਲੇ ਮਹੀਨੇ ਦੱਸਿਆ ਸੀਗਾ ਵੀ ਪਾਲਕ ਅਤੇ ਮੇਥੇ, ਪਾਲਕ ਅਤੇ ਮੇਥੇ ਅਤੇ ਹਰੀਆਂ ਸਬਜ਼ੀਆਂ, ਉਹ ਕਹਿੰਦੇ ਵੀ 100 ਗ੍ਰਾਮ ਦੇ ਵਿੱਚ ਘੱਟੋ ਘੱਟ 3.5 ਗ੍ਰਾਮ ਮਤਲਬ ਆਇਰਨ ਹੈ, ਮਤਲਬ ਇੰਨੀ ਵਧੀਆ ਚੀਜ਼ ਹੈ ਹੈ ਨਾ।
5: ਹਾਂਜੀ,
7: ਅਤੇ ਮਤਲਬ ਦੂਜੇ ਨੰਬਰ 'ਤੇ ਜਿਹੜਾ ਚਕੰਦਰ ਦੇ ਅਨਾਰ,
5: ਹਾਂਜੀ,
7: ਚਕੰਦਰ ਅਤੇ ਅਨਾਰ ਦਾ ਇਹਦੇ 'ਚ ਨਾ ਪੋਟਾਸ਼ੀਅਮ ਅਤੇ ਆਇਰਨ ਇਹਦੇ 'ਚ ਬਹੁਤ ਜ਼ਿਆਦਾ, ਮਤਲਬ ਵੀ ਜਿਹੜੇ ਬੰਦੇ ਦੇ ਆਇਰਨ ਘੱਟ ਹੈ ਨਾ ਉਸ ਨੂੰ ਇਹ ਚਾਹੀਦਾ, ਮਤਲਬ 1 ਅਨਾਰ ਅਤੇ 1 ਮਤਲਬ ਵੀ ਆਪਣਾ 1 ਚਕੰਦਰ ਇਹਦਾ ਜੂਸ ਕੱਢ ਕੇ ਹਰ ਰੋਜ਼ ਪੀਣਾ ਚਾਹੀਦਾ। ਡਾਇਨਾਮਾਈਟ ਤੁਸੀਂ ਰੋਟੀ ਤੋਂ ਬਾਅਦ ਪੀ ਲਓਗੇ, ਪਹਿਲਾਂ ਪੀ ਲਓ, ਇਹ ਮਤਲਬ ਤੁਹਾਡੇ ਖੂਨ ਦੇ ਜਿਹੜੇ ਲਾਲ ਸੈੱਲ ਹੈ ਉਹਨਾਂ ਨੂੰ ਇਹ ਸਰਗਰਮ ਕਰਦਾ। ਜਿਹੜਾ ਸਿਕੰਦਰ ਤੇ ਅਨਾਰ ਹੈ ਨਾ, ਤੇ ਅਨਾਰ ਦੇ ਵਿੱਚ ਮਤਲਬ ਕੈਲਸ਼ੀਅਮ ਬਹੁਤ ਹੁੰਦਾ, ਪਲਟੂਨ ਪ੍ਰੋਟੀਨ ਬਹੁਤ ਹੁੰਦਾ, ਹੋਮੋਗਲੋਬਿਨ ਇਹ ਕਾਫੀ ਹੁੰਦੀ ਇਹਦੇ ਵਿੱਚ, ਤੇ ਬਾਕੀ ਇਹਦੇ ਵਿੱਚ ਜਿਹੜੀਆਂ ਨਾ ਆਪਾਂ ਅੱਗੇ ਵੀ ਦਾਲਾਂ,
5: ਹਾਂਜੀ
7: ਇਹ ਬਹੁਤ ਜ਼ਰੂਰੀ ਹੈ, ਖਾਸ ਕਰਕੇ ਜਿਹੜੇ ਮਤਲਬ ਬੰਦੇ ਵੈਜੀਟੇਰੀਅਨ ਆ ਨਾ,
5: ਹਾਂਜੀ
7: ਜਿਹੜੇ ਬੰਦੇ ਮੀਟ ਆਂਡਾ ਨਹੀਂ ਖਾਂਦੇ ਉਹਨਾਂ ਵਾਸਤੇ ਜਿਹੜੀਆਂ ਦਾਲਾਂ ਦੇ ਵਿੱਚ ਹੋਗੇ ਜਿਹੜੇ ਰਾਜਮਾਂ ਹੈ ਤੇ ਕਾਲੇ ਛੋਲੇ ਹੈ, ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਆਇਰਨ ਹੈਗੇ।
5: ਹਾਂਜੀ
7: ਇੱਕ ਜਿਹੜੇ ਬੰਦੇ ਹੈਗੇ ਇਕੱਲੇ ਰਾਜਮਾਂ ਅਤੇ ਕਾਲੇ ਛੋਲਿਆਂ ਦੀ ਜਿਹੜੀ ਦਾਲ ਹੈ ਨਾ, ਇਹਦੇ ਖਾਣ ਨਾਲ ਜਿਹੜੇ ਤੁਹਾਡੇ ਸਰੀਰ ਨੂੰ ਆਇਰਨ ਚਾਹੀਦੇ ਆ 30% ਰੋਜ਼ ਦੇ ਤੁਹਾਡੇ ਆਇਰਨ ਇਹ ਦਾਲਾਂ ਪੂਰੀਆਂ ਕਰ ਦਿੰਦੀਆਂ। ਜੇ ਮਤਲਬ ਤੁਸੀਂ ਇੱਕ ਡੰਗ ਇੱਕ ਮੈਂ ਜੂਸ ਵਿੱਚ ਕਰਾਂ ਵੀ ਜਿਹੜੀ ਦਾਲ ਹੈ ਇਹ ਰਾਤ ਨੂੰ ਨਹੀਂ ਖਾਣੀ ਚਾਹੀਦੀ, ਘੱਟ ਖਾਓ ਰਾਤ ਨੂੰ, ਕਦੇ ਤੁਹਾਨੂੰ ਸਟੋਮਕ ਨੂੰ ਅਪਸੈਟ ਕਰ ਸਕਦੀ ਹੈ, ਇਹ ਪਚਨ 'ਚ ਥੋੜ੍ਹਾ ਹੁੰਦੀ ਹੈ, ਇਹ ਤੁਹਾਡੇ ਮਤਲਬ ਐਸਿਡਿਟੀ ਬਣਾ ਦਿੰਦੀ ਹੈ। ਕੁਛ ਹੈਗਾ ਜਿਹੜੀ ਵੀ ਤੁਸੀਂ ਦਾਲ ਖਾਣੀ ਹੈ ਉਹ ਤੁਸੀਂ ਮਤਲਬ ਵੀ ਲੰਚ ਵੇਲੇ ਦੁਪਹਿਰ ਦੀ ਰੋਟੀ ਨਾ ਖਾਓ, ਰਾਤ ਨੂੰ ਸਿਰਫ ਹਲਕੀ ਫੁਲਕੀ ਸਬਜ਼ੀ ਨਾਲ ਰੋਟੀ ਖਾਓ, ਦਾਲ ਰਾਤ ਨੂੰ ਇਹ ਤਾਂ ਭਾਰ ਦਾਲਾਂ ਭਾਰੀਆਂ ਹੁੰਦੀਆਂ ਇਹ ਖਾਣੀਆਂ ਚਾਹੀਦੀਆਂ, ਅਤੇ ਸੁੱਕੇ ਮੇਵੇ ਇਹ ਵੀ ਮਤਲਬ ਜਦੋਂ ਤੁਸੀਂ ਬਰਾਬਰ ਤੱਕ ਤੜਕੇ ਸੁਬਾਹ ਬ੍ਰੇਕਫਾਸਟ ਕਰਦੇ ਹੋ, ਇਹਦੇ ਨਾਲ ਮਤਲਬ ਕਿਸ਼ਮਿਸ਼ ਹੈ, ਕੋਈ ਖਜੂਰ ਹੈ, ਅੰਜੀਰ ਆ ਜਿਹਨੂੰ ਫਿਕਸ ਕਹਿ ਦਿੰਦੇ ਹੈ, ਬਦਾਮ ਹੈ, ਪੰਪਕਿਨ ਸੀਡ ਹੈ, ਤੇਲ ਹੈ, ਇਹ ਆਇਰਨ ਸਾਰੇ ਬਹੁਤ ਜ਼ਿਆਦਾ ਇਹ 'ਚ ਆਇਰਨ ਹੈਗਾ ਵੀ ਤੁਸੀਂ ਘੱਟੋ ਘੱਟ ਮਤਲਬ ਵੀ ਹਰ ਰੋਜ਼ ਥੋੜ੍ਹੇ ਜਿਹੇ ਮਤਲਬ ਬਦਾਮ ਥੋੜ੍ਹੇ ਜਿਹੇ ਫਿਕਸ ਖਜੂਰ ਜਾਂ ਮਤਲਬ ਤੇਲ ਜਾਂ ਮਤਲਬ ਇਹ ਚੀਜ਼ਾਂ ਬ੍ਰੇਕਫਾਸਟ ਦੇ ਨਾਲ ਵੀ ਖਾਣੀਆਂ ਚਾਹੀਦੀਆਂ। ਅਤੇ ਨੰਬਰ ਦੋ ਹੈਗਾ ਮਤਲਬ ਜਦੋਂ ਤੁਸੀਂ ਰੋਟੀ ਖਾਂਦੇ ਹੋ ਦੁਪਹਿਰ ਦੀ,
5: ਹਾਂਜੀ
7: ਉਸ ਤੋਂ ਬਾਅਦ ਗੈਵੀ ਜੀ ਥੋੜ੍ਹਾ ਜਿਹਾ ਗੁੜ ਜ਼ਰੂਰ ਖਾਓ
5: ਦੁਪਹਿਰ ਦੀ ਰੋਟੀ ਤੋਂ ਬਾਅਦ।
7: ਹਾਂ ਹੁਣ ਮੇਰੀ ਪੱਕੀ ਮੈਨੂੰ ਪੱਕੀ ਆਦਤ ਹੈ, ਮੈਨੂੰ ਜੇ ਮੈਂ ਨਾ ਖਾਵਾਂ ਥੋੜ੍ਹੀ ਜਿਹੀ ਸੌਂਫ ਅਤੇ ਗੁੜ ਮੈਨੂੰ ਐਂ ਲੱਗਦਾ ਯਾਰ ਮਤਲਬ ਕੋਈ ਮਿਸ ਕਰ ਗਿਆ, ਜਿਵੇਂ ਤੁਹਾਨੂੰ ਭਾਲ ਜੀ ਨਹੀਂ ਉੱਠਣ ਲੱਗ ਜਾਂਦੀ ਕਿਸੇ ਚੀਜ਼ ਦੀ, ਇਹ ਰੋਟੀ ਖਾਣ ਤੋਂ ਬਾਅਦ ਤੁਹਾਨੂੰ ਭਾਲ ਜੀ ਉੱਠਦੀ ਹੈ, ਥੋੜ੍ਹੀ ਥੋੜ੍ਹੀ ਆਦਤ ਪੈ ਜਾਂਦੀ ਹੈ।
5: ਹਾਂਜੀ
7: ਵੀ ਥੋੜ੍ਹੀ ਥੋੜ੍ਹੀ ਜਿਹੀ ਜਿਹੜੀ ਸੌਂਫ ਹੈ, ਅੱਧਾ ਕੁ ਚਮਚਾ ਇੱਕ ਚਮਚਾ ਇਸ ਸੌਂਫ ਦਾ,
5: ਹਾਂਜੀ
7: ਆਪਣਾ ਕਈ ਤਰ੍ਹਾਂ ਦੀ ਸੌਂਫ ਮਿਲਦੀ ਹੈ ਜਿਹੜੀ ਛੋਟੀ ਛੋਟੀ ਬਰੀਕ ਜਿਹੀ ਹੁੰਦੀ ਹੈ ਨਾ, ਉਹ ਸਭ ਤੋਂ ਵਧੀਆ ਹੁੰਦੀ ਆ, ਬਰੀਕ ਜੀ ਸੌਂਫ ਉਹ, ਅਤੇ ਮਤਲਬ ਥੋੜ੍ਹੀ ਜਿਹੀ ਮਤਲਬ ਵੀ ਨਾਲ ਗੁੜ,
5: ਅਤੇ
7: ਇਹ ਜਿਹੜਾ ਗੁੜ ਹੈ ਗੁੜ ਦੇ ਵਿੱਚ ਵੀ ਮਤਲਬ ਜਿਹੜਾ ਨਾ ਇਹ ਆਇਰਨ ਤਾਂ ਇੰਨੇ ਬਹੁਤੇ ਨਹੀਂ ਹੁੰਦੇ ਗੁੜ 'ਚ, ਪਰ ਗੁੜ ਦੂਜੀਆਂ ਚੀਜ਼ਾਂ ਦੇ ਵਿੱਚੋਂ ਜਿਵੇਂ ਦਾਲਾਂ ਜਾਂ ਮਤਲਬ ਵੀ ਆਪਾਂ ਸੁੱਕੇ ਮੇਵੇ ਖਾਂਦੇ ਹਾਂ, ਇਹ ਗੁੜ ਗੁੜ ਇਹਨਾਂ ਨੂੰ ਮਤਲਬ ਵੀ ਇਸ ਕਿਸਮ ਇਸ ਲੈਵਲ 'ਤੇ ਲੈ ਜਾਂਦਾ ਕਿ ਜਿੰਨਾ ਵੀ ਤੋਂ ਆਇਰਨ ਹੁੰਦਾ ਉਹਨੂੰ ਸਾਰਿਆਂ ਨੂੰ ਕੱਢ ਲੈਂਦਾ, ਸਾਰੇ ਆਇਰਨ ਨੂੰ ਸੋਕ ਲੈਂਦਾ ਗੁੜ। ਗੁੜ ਦੀ ਇਹ ਹੈਗੀ ਮਤਲਬ ਗੁੜ ਦੇ ਵਿੱਚ ਇਹਨੂੰ ਗੁੜ ਦੇ ਵਿੱਚ ਜ਼ਿਆਦਾ ਕੋਈ ਆਇਰਨ ਹੈਗੇ, ਪਰ ਗੁੜ ਇਸ ਨੂੰ ਕਿ ਐਸੀ ਐਸੀ ਚੀਜ਼ ਬਣਾ ਦਿੰਦਾ ਹੈ ਨਾ, ਜਿਵੇਂ ਪਾਣੀ ਦੀ ਚਾਹ ਪਾ ਦਈਏ ਤਾਂ ਉਹਦਾ ਬਦਲ ਜਾਂਦਾ,
5: ਹਾਂਜੀ
7: ਰਾਈਟ, ਮਤਲਬ ਥੋੜ੍ਹੀ ਜਿਹੀ ਗੁੜ ਪਾ ਦਈਏ, ਸ਼ਹਿਦ ਪਾ ਦਈਏ, ਜਿਹੜਾ ਗੁੜ ਹੈ ਨਾ ਮਤਲਬ ਵੀ ਇਹ ਆਪਣੀ ਖਾਧੀ ਹੋਈ ਸਰੀਰ ਖੁਰਾਕ ਨੂੰ ਇਸ ਲੈਵਲ 'ਤੇ ਕਰ ਜਾਂਦਾ ਕਿ ਉਹਦੇ 'ਚ ਆਇਰਨ ਬੇਕਾਰ ਨਾ ਜਾਵੇ, ਮਤਲਬ ਉਹਦੇ ਵਿੱਚ ਜਿੰਨਾ ਵੀ ਆਇਰਨ ਹੈ ਉਹਨਾਂ ਚੀਜ਼ਾਂ ਦੇ ਵਿੱਚ ਜਿਹੜੀਆਂ ਮੈਂ ਦੱਸੀਆਂ ਆਇਰਨ ਵਾਲੀਆਂ ਚੀਜ਼ਾਂ ਆਪਾਂ ਖਾਂਦੇ ਹਾਂ, ਇਹਦੇ ਨਾਲ ਤੁਹਾਨੂੰ ਤੁਸੀਂ ਗੁੜ ਦੀ ਡਲੀ ਖਾਂਦੇ ਹੋ, ਤਾਂ ਉਹ ਮਤਲਬ ਜਿਹੜਾ ਗੁੜ ਹੈ ਉਸ ਵੱਧ ਤੋਂ ਵੱਧ ਜਿਹੜਾ ਆਇਰਨ ਹੈ ਉਸ ਫੂਡ ਦੇ ਵਿੱਚ ਉਹਨਾਂ ਦਾਲਾਂ ਦੇ ਵਿੱਚੋਂ ਸੁੱਕੇ ਮੇਵਿਆਂ 'ਚ ਕੱਢ ਕੇ ਸਾਡੇ ਮਤਲਬ ਬਲੱਡ ਨੂੰ ਪ੍ਰਦਾਨ ਕਰ ਦਿੰਦਾ, ਸਾਡੇ ਬਲੱਡ ਨੂੰ ਵਾਸਤੇ ਰਾਹ ਖੋਲ੍ਹ ਦਿੰਦਾ, ਅਤੇ ਮਤਲਬ ਵੀ ਕਦੇ ਵੀ ਮਤਲਬ ਵੀ ਥੋੜ੍ਹੀ ਜਿਹੀ ਸੌਂਫ ਖਾਣੀ ਜਾਂ ਥੋੜ੍ਹਾ ਜਿਹਾ ਗੁੜ ਖਾਣਾ ਰੋਟੀ ਤੋਂ ਬਾਅਦ ਨਾ ਭੁੱਲੋ, ਇਹ ਮਤਲਬ ਵੀ ਜਿਨ੍ਹਾਂ ਦੇ ਖਾਸ ਕਰਕੇ ਆਇਰਨ ਘੱਟ ਹੈ ਉਹਨਾਂ ਵਾਸਤੇ ਬਹੁਤ ਸਹਾਈ ਹੋ ਸਕਦਾ।
5: ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਇੰਨੀ ਜ਼ਿਆਦਾ ਸਾਡੇ ਨਾਲ ਨੌਲੇਜ ਇਨਫੋਰਮੇਸ਼ਨ ਸਾਂਝੀ ਕੀਤੀ, ਅਤੇ ਹਮੇਸ਼ਾ ਹੀ ਰੇਡੀਓ ਧਮਾਲ ਕੋਸ਼ਿਸ਼ ਕਰਦਾ ਕਿ ਜਿੰਨਾ ਹੋ ਸਕਦਾ ਤੁਹਾਨੂੰ ਇੰਟਰਟੇਨਮੈਂਟ ਵੀ ਕੀਤਾ ਜਾਵੇ, ਅਤੇ ਰੋਜ਼ਾਨਾ ਆਪਾਂ ਸ਼ੋਅ ਲੈ ਕੇ ਆਉਂਦੇ ਡਿਫਰੈਂਟ ਡਿਫਰੈਂਟ ਨੌਲੇਜ ਅਤੇ ਡਿਫਰੈਂਟ ਇਨਫੋਰਮੇਸ਼ਨ ਅਤੇ ਡਿਫਰੈਂਟ ਡਿਫਰੈਂਟ ਗੈਸਟ ਦੇ ਨਾਲ ਰੂਬਰੂ ਹੁੰਦੇ ਰਹਿੰਦੇ ਹਾਂ। ਬਹੁਤ ਬਹੁਤ ਦਾ ਸ਼ੋਅ ਆਪਣਾ ਰਾਜਮਾਨ ਜੀ ਦੇ ਨਾਲ ਹੁੰਦਾ, ਜਿਹੜੇ ਬਹੁਤ ਸਾਰੀ ਨੌਲੇਜ ਅਤੇ ਇਨਫੋਰਮੇਸ਼ਨ ਤੁਹਾਡੇ ਲਈ ਲੈ ਕੇ ਆਉਂਦੇ ਨੇ। ਬਾਕੀ ਦੇ ਸ਼ੋਅ ਦੇ ਵਿੱਚ ਆਪਾਂ ਇੰਟਰਟੇਨਮੈਂਟ ਕਰਦੇ ਰਹਿੰਦੇ, ਤੁਹਾਨੂੰ ਪਤਾ ਫਰਾਈਡੇ ਦਾ ਸ਼ੋਅ ਹੋਵੇ ਚਾਹੇ ਸੈਟਰਡੇ ਦਾ ਸ਼ੋਅ ਹੋਵੇ ਅਤੇ ਮੰਡੇ ਦਾ ਸ਼ੋਅ ਹੋਵੇ, ਤਾਂ ਤੁਹਾਨੂੰ ਪਤਾ ਕਿ ਇੰਟਰਟੇਨਮੈਂਟ ਦਾ ਤੜਕਾ ਫੁੱਲ ਲੱਗਦਾ, ਚਾਹੇ ਸੱਚ ਦੀ ਗੱਲ ਹੋਵੇ ਅਤੇ ਚਾਹੇ ਹੱਕਾ ਸੱਚਾਂ ਦੀ ਗੱਲ ਹੋਵੇ, ਹਮੇਸ਼ਾ ਰੇਡੀਓ ਧਮਾਲ ਤੋਂ ਆਵਾਜ਼ ਆਉਂਦੀ ਰਹੂਗੀ ਜਿੰਨਾ ਟਾਈਮ ਹੋਸਟ ਗੈਵੀ ਤੁਹਾਡੇ ਰੂਬਰੂ ਆ, ਜਿੰਨੇ ਚਾਹੇ ਅੱਜ ਆ ਚਾਹੇ ਕੱਲ੍ਹ ਆ, ਜਿੰਨੇ ਵੀ ਦਿਨ ਹੈਗਾ ਆ, ਪਰ ਹਮੇਸ਼ਾ ਸੱਚ ਦੀ ਆਵਾਜ਼ ਇੱਥੋਂ ਆਊਗੀ, ਹਮੇਸ਼ਾ ਸੱਚ ਦੇ ਮੁੱਦੇ ਉੱਡਦੇ ਰਹਿਣਗੇ ਜਿੰਨਾ ਟਾਈਮ ਜ਼ਮੀਰ ਜਾਗਦਾ ਆ, ਹਮੇਸ਼ਾ ਸੱਚ ਦੀ ਆਵਾਜ਼ ਆਊਗੀ। ਅਤੇ ਜੇ ਗੱਲ ਇੰਟਰਟੇਨਮੈਂਟ ਦੀ ਆ, ਉੱਥੇ ਵੀ ਸਿਰਾ ਲੱਗੂਗਾ, ਫਰਾਈਡੇ ਦੇ ਸੈਟਰਡੇ ਦਾ ਸ਼ੋਅ ਦੇਖ ਲਿਆ ਕਰੋ, ਜਦੋਂ ਜਿਨ੍ਹਾਂ ਨੇ ਸਿਰਫ ਇੰਟਰਟੇਨਮੈਂਟ ਦੇ ਪਰਪਸ 'ਤੇ ਤੁਸੀਂ ਦੇਖਦੇ ਹੋ, ਉਹ ਫਰਾਈਡੇ ਦੇ ਸੈਟਰਡੇ ਦਾ ਸ਼ੋਅ ਜ਼ਰੂਰ ਇੰਜੋਏ ਕਰਿਆ ਕਰੋ, ਅਤੇ ਇੰਜੋਏ ਵਾਲੇ ਪਾਸੇ ਵੀ ਸਿਰਾ, ਕਿਉਂਕਿ ਰੇਡੀਓ ਧਮਾਲ ਨੰਬਰ 1 ਤਾਂ ਹੀ ਆ, ਹਰ ਇੱਕ ਪਾਸੇ ਨੂੰ ਸਿਰਾ ਲਾਉਂਦਾ, ਚਾਹੇ ਨੌਲੇਜ ਅਤੇ ਇਨਫੋਰਮੇਸ਼ਨ ਦੀਆਂ ਗੱਲਾਂ ਹੋਣ ਅਤੇ ਚਾਹੇ ਇੰਟਰਟੇਨਮੈਂਟ ਦਾ ਤੜਕਾ ਹੋਵੇ। ਅਤੇ ਰਾਜਮਾਨ ਸਾਹਿਬ ਨਾਲ ਜੇ ਤੁਸੀਂ ਆਫਟਰ ਸ਼ੋਅ ਗੱਲਬਾਤ ਕਰਨਾ ਚਾਹੁੰਦੇ ਹੋ, ਪੋਲਿਸੀ ਰਿਵਿਊ ਕਰਾ ਕੇ ਆਪਦੇ ਲੱਖਾਂ ਡਾਲਰ ਬਚਾਉਣਾ ਚਾਹੁੰਦੇ ਹੋ, ਤਾਂ 204-694-7031 ਤੇ ਗੱਲਬਾਤ ਕਰ ਸਕਦੇ ਹੋ। ਇਹਦੇ ਲਈ ਇੰਨਾ ਹੀ, ਕੱਲ੍ਹ ਨੂੰ ਫਿਰ ਰੂਬਰੂ ਹੋਵਾਂਗੇ ਜੀ, ਤਦ ਤੱਕ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।